ਅਹਿੰਸਕ ਸਵਰ ਜਿਨ ਕੀਤੇ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛੁ ਕੈ ਨਾਮ ਸੁ ਕਰਿਆ ਮਹਿਲਾ ਦੂਜਾ, ਜੋਗ ਸਬਦਨ ਗਿਆਨ ਸਬਦਨ ਬੇ ਸਬਦਨ ਬ੍ਰਾਹਮਣ ਖਤਰੀ ਸਬਦੰ ਸੂਰ ਸਬਦੰ ਸੂਤ ਸਬਦੰ ਪ੍ਰਾਕਤੈ।

ਕੋਈ ਟੁੱਟਾ ਨਾ ਮਲਗੈ ਨਾ ਇਹ ਜਲ ਨ ਜਾਏ ਤਨ ਸੁਮਨ ਸੁਨਾਨਕਾ ਜੋ ਗਲ ਚਲ ਪਾਏ ਚੌਕ ਚੌਕ ਪਾਇਆ ਸਿਖਾ ਕਨ ਚੜਾਈਆਂ ਗੁਰਬ੍ਰਮਰਥੀਆ ਉਹ ਮੂਆ ਚੜ ਪਿਆ ਵੇ ਤੱਗਾ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾ ਲੱਖ ਠੱਗੀਆਂ ਪਹਿਰਾ ਮੀਆਂ ਰਾਤ ਨੱਚੀ ਨਾ ਤੱਗ ਕੱਪਾ ਕੱਤੀਏ ਬਾਮਨ ਵੱਟੇ ਆਏ ਕੁਹ ਬਕਰਾ ਰਿਨ ਖਾਇਆ ਸਭ ਕੁ ਆਖੇ ਪਾਏ।

तनुवहे गुरु साहेब जी गुरु सिमर मनाई काल कम खंडे की बेला

गुरु गोविंद।

दूतन संगरिया।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਕਬੀਰ ਚੰਦਨ ਕਾ ਬਿਰਵਾ ਪਹਲਾ ਬੇੜੇ ਉਟਾ ਪਲਾਸ ਓਏ ਪੀ ਚੰਦਨ ਹੋਏ ਰਹੈ ਬਸੈ ਜੋ ਚੰਦਨ ਪਾਸ ਕਬੀਰ ਬਾਂਸ ਬੜਾਈ ਬੂਡਿਆ ਇਉਂ ਮਤ ਡੂਬੋ ਕੋਏ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨ ਹੋਵੋ ਕਬੀਰ

पीसत पीसत चापया सोई निभया साथ।

ਭੁੱਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਾਂਝੀ ਬਾਲਤਾ ਦੇ ਉਪਦੇਸ਼ਕ ਗਿਆਨ ਕੇ ਮੁਜੱਸਮੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ,

0: ਅਦਬ ਸਾਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ
1: ਸਾਹਿਬ ਜੀ।
0: ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਬਿਹਾਗੜਾ ਰਾਗ ਦੇ ਅੰਦਰ ਅੱਜ ਸੱਤਵੇਂ ਰਾਗ ਦੀ ਆਰੰਭਤਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚੋਂ ਬਿਹਾਗੜਾ। ਬਿਹਾਗੜਾ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਨ ਤੋਂ ਉਚਾਰੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 537 ਦੇ ਉੱਪਰ ਸੁਭਾਇਮਾਨ ਹੈ। 527 ਤੋਂ ਦੇਵਗੰਧਾਰੀ ਰਾਗ ਪ੍ਰਾਰੰਭ ਹੁੰਦਾ ਹੈ ਔਰ 536 'ਤੇ ਆ ਕੇ ਸੰਪੂਰਨਤਾ, ਫਿਰ 537 ਤੋਂ ਸੱਤਵਾਂ ਰਾਗ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਕਾ ਬਿਹਾਗੜਾ ਤਰਤੀਬ ਅਨੁਸਾਰ ਸੱਤਵੇਂ ਰਾਗ ਦੀ ਅੱਜ ਆਰੰਭਤਾ ਹੋਈ ਹੈ। ਸਤਿਗੁਰੂ ਜੀ ਨੇ ਪਹਿਲਾਂ ਅਕਾਲ ਪੁਰਖ ਪਰਮੇਸ਼ਵਰ ਦਾ ਮੰਗਲ ਕੀਤਾ ਮੂਲ ਮੰਤਰ ਰੂਪ ਵਿੱਚ, ਇੱਕ ਓਅੰਕਾਰ ਉਹ ਅਕਾਲ ਪੁਰਖ ਇੱਕ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ। ਉਹ ਸਭਨਾਂ ਦੇ ਵਿੱਚ ਲਗਾਤਾਰ ਇੱਕ ਰਸ ਵਿਆਪਕ ਹੈ, ਸਵਰ ਸਰੂਪ ਹੋ ਕੇ ਉਹ ਸਭਨਾਂ ਵਿੱਚ ਬੈਠਾ ਹੈ। ਫਿਰ ਸਤਨਾਮ ਉਹਦਾ ਨਾਮ ਅਟਲ ਹੈ, ਕਦੇ ਵਿਣਸਣ ਵਾਲਾ ਨਹੀਂ, ਸਦੀਵ ਰਹਿਣ ਵਾਲਾ ਹੈ। ਉਹ ਕਰਤਾ ਵੀ ਹੈ ਔਰ ਪੁਰਖ ਵੀ ਹੈ, ਕਰਤਾ ਸਭ ਕੁਝ ਕਰਨ ਵਾਲਾ ਹੈ, ਪੁਰਖ ਸਭ ਕੁਝ ਕਰਕੇ ਉਹਦੇ ਵਿੱਚ ਬੈਠਾ ਹੋਇਆ ਹੈ, ਸਭ ਕੁਝ ਬਣਾ ਕੇ ਉਹਦੇ ਵਿੱਚ ਉਹਨੇ ਆਪਣੀ ਜੋਤ ਟਿਕਾਈ ਹੈ, ਵਸਿਆ ਹੋਇਆ ਹੈ। ਨਿਰਭਉ ਉਹਦੇ ਅੰਦਰ ਕੋਈ ਡਰ ਦੀ ਭਾਵਨਾ ਨਹੀਂ। ਆਪਾਂ ਆਮ ਕਰਕੇ ਅਰਥ ਕਰਦੇ ਹਾਂ ਕਿਸੇ ਤੋਂ ਡਰਦਾ ਨਹੀਂ, ਕਿਸੇ ਤੋਂ ਡਰਦਾ ਨਹੀਂ ਅਤੇ ਡਰ ਦੀ ਭਾਵਨਾ, ਇਹਨਾਂ ਦੋਵਾਂ ਵਿੱਚ ਫਰਕ ਹੈ। ਇਹ ਤਾਂ ਮਨੁੱਖ ਵੀ ਆਖੀ ਜਾਂਦਾ ਵੀ ਮੈਂ ਕਿਸੇ ਤੋਂ ਡਰਦਾ ਨਹੀਂ, ਪਰ ਕਿਤੇ ਨਾ ਕਿਤੇ ਆ ਕੇ ਸਹਿਜ ਸੁਭਾਅ ਵਰਤਣ ਵਾਲੇ ਹਾਲਾਤ ਮਨੁੱਖ ਨੂੰ ਡਰਾ ਦਿੰਦੇ ਨੇ, ਕਿਉਂਕਿ ਇਹਦੇ ਵਿੱਚ ਡਰ ਭਾਵਨਾ ਹੈ। ਅਤੇ ਅਕਾਲ ਪੁਰਖ ਐਸੀ ਸ਼ਖਸੀਅਤ ਹੈ ਜਿਹਦੇ ਅੰਦਰ ਡਰ ਭਾਵਨਾ ਨਹੀਂ। ਫਿਰ ਇਸੇ ਤਰ੍ਹਾਂ ਨਿਰਵੈਰ, ਉਹਦੇ ਅੰਦਰ ਵੈਰ ਦੀ ਭਾਵਨਾ ਵੀ ਨਹੀਂ, ਉਹ ਵੈਰ ਤੋਂ ਵੀ ਰਹਿਤ ਹੈ। ਅਕਾਲ ਮੂਰਤ ਉਹਦੀ ਹਸਤੀ, ਮੂਰਤ ਉਹਦੀ ਹਸਤੀ ਨਾ, ਅੱਖਰੀ ਅਰਥ ਕਰੀਏ ਤੇ ਮੂਰਤ ਦੇ ਤੱਤੇ ਨੂੰ ਸਿਹਾਰੀ

ਮੂਰਤੀ ਬਣ ਜਾਂਦਾ, ਹਸਤੀ ਉਹਦੀ, ਉਹਦੀ ਜਿਹੜੀ ਹਸਤੀ ਹੈ ਉਹ ਸਮੇਂ ਤੋਂ ਪਰੇ ਹੈ, ਅਕਾਲ ਸਮੇਂ ਤੋਂ ਰਹਿਤ, ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਫਿਰ ਅਜੂਨੀ ਹੈ, ਉਹ ਅਜੂਨੀ ਹੈ, ਅਜੂਨੀ ਤੋਂ ਭਾਵ ਜੂਨਾਂ ਵਿੱਚ ਨਹੀਂ ਆਉਂਦਾ, ਉਹ ਜੰਮਿਆ ਨਹੀਂ ਹੈ। ਜੇ ਉਹ ਜੰਮਿਆ ਨਹੀਂ ਤਾਂ ਉਹਨੇ ਮਰਨਾ ਵੀ ਨਹੀਂ। ਸਹਿਬੰਗ ਉਹਨੂੰ ਕੋਈ ਬਣਾਉਂਦਾ ਨਹੀਂ, ਉਹਨੂੰ ਕੋਈ ਜਨਮ ਨਹੀਂ ਦਿੰਦਾ, ਉਹਨੂੰ ਕੋਈ ਸਾਜਦਾ ਨਹੀਂ ਹੈ, ਉਹਨੂੰ ਕੋਈ ਘੜਦਾ ਨਹੀਂ ਹੈ, ਉਹਦਾ ਪ੍ਰਕਾਸ਼ ਹੈ ਅਤੇ ਆਪਣੇ ਆਪ ਤੋਂ ਹੀ ਹੈ। ਇਹ ਨਹੀਂ ਵੀ ਰੱਬ ਬਣਾਉਣ ਵਾਲਾ ਕੋਈ ਆਇਆ ਅਤੇ ਉਹਨੇ ਰੱਬ ਬਣਾਇਆ, ਨਹੀਂ, ਉਹਨੇ ਆਪੇ ਆਪਣਾ ਪ੍ਰਕਾਸ਼ ਜਿਹੜਾ ਉਹ ਸਾਰੇ ਸੰਸਾਰ ਵਿੱਚ ਪਸਾਰਿਆ। ਫਿਰ ਗੁਰੂ ਸਾਹਿਬ ਕਹਿੰਦੇ ਵੀ ਗੁਰਪ੍ਰਸਾਦ, ਭਾਈ ਐਸਾ ਜਿਹੜਾ ਅਕਾਲ ਪੁਰਖ ਹੈ ਨਾ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਫਿਰ ਸ਼ਬਦ ਆਰੰਭ ਕੀਤਾ, ਰਾਗ ਬਿਹਾਗੜਾ, ਬਿਹਾਗੜਾ ਰਾਗ ਦਾ ਨਾਮ ਹੈ, ਚਾਓ ਪਦੇ, ਚਾਰਾਂ ਪਦਿਆਂ ਦਾ ਇਹ ਪਾਵਨ ਬਚਨ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਿਆ ਸ਼ਬਦ ਹੈ। ਔਰ ਘਰ ਦੂਜਾ, ਦੂਸਰੇ ਘਰ ਦੀ ਹਦਾਇਤ ਗੁਰੂ ਅਰਜਨ ਸਾਹਿਬ ਕਰ ਰਹੇ ਨੇ। ਫਿਰ ਇਸ ਸ਼ਬਦ ਦਾ ਜਿਹੜਾ ਭਾਵ ਹੈ ਉਹ ਇਹ ਹੈ ਵੀ ਮਨੁੱਖ ਦੀ ਜ਼ਿੰਦਗੀ ਵਿਸ਼ਿਆਂ ਵਿੱਚ ਗੁਜ਼ਰਦੀ ਹੈ, ਵਿਸ਼ੇ ਵਿਕਾਰ ਵਿਭਚਾਰ ਔਗਣ ਬੰਧਨ ਇਹਨਾਂ 'ਚ ਜ਼ਿੰਦਗੀ ਗੁਜ਼ਰਦੀ ਹੈ ਅਤੇ ਇਹਨਾਂ ਵਿੱਚ ਗੁਜ਼ਰਦੀ ਹੋਈ ਜਿਹੜੀ ਜ਼ਿੰਦਗੀ ਹੈ ਗੁਰੂ ਸਾਹਿਬ ਕਹਿੰਦੇ ਵੀ ਉਹ ਬੜੀ ਮਾੜੀ ਹੈ। ਹੁਣ ਕੋਈ ਵਿਸ਼ਿਆਂ 'ਚ ਲੱਗ ਕੇ ਜਿਉਂਦਾ ਹੋਵੇ ਤਾਂ ਉਹ ਚੰਗਾ ਜੀਵਨ ਤਾਂ ਨਹੀਂ ਜਿਉਂ ਸਕਦਾ ਜੀ, ਮਾੜਾ ਹੀ ਜਿਉਂਗਾ। ਜੇ ਕੋਈ ਔਗਣਾਂ ਵਿੱਚ ਜਿਉਂ ਰਿਹਾ ਚੰਗਾ ਉਹ ਵੀ ਨਹੀਂ ਹੋ ਸਕਦਾ, ਉਹ ਵੀ ਮਾੜਾ ਹੈ। ਫਿਰ ਕਿਸੇ ਨੂੰ ਆਪਾਂ ਹੁਣ ਆਖੀਏ ਵੀ ਸੱਜਣਾ ਤੈਨੂੰ ਕੈਦ ਕਰਕੇ ਰੱਖਦੇ ਹਾਂ ਅਤੇ ਉਹ ਜਿਹੜਾ ਹੈ ਹੀ ਕੈਦੀ, ਉਹਨੂੰ ਪੁੱਛੀਏ ਵੀ ਤੇਰਾ ਜੀਵਨ ਕਿੱਦਾਂ ਲੰਘਾ, ਕਹਿੰਦਾ ਬੜਾ ਔਖਾ ਹੈ ਵੀ ਮੈਂ ਤਾਂ ਕੈਦ 'ਚ ਬੈਠਾਂ। ਗੁਰੂ ਸਾਹਿਬ ਕਹਿੰਦੇ ਬੰਧਨਾਂ 'ਚ ਹੈ, ਵਿਸ਼ੇ ਵਿਕਾਰ ਵਿਭਚਾਰ ਬੰਧਨ ਇਹਨਾਂ ਦੇ ਵਿੱਚ ਜਿਉਂਦਾ ਜ਼ਿੰਦਗੀ, ਗੁਰੂ ਸਾਹਿਬ ਕਹਿੰਦੇ ਮਾੜੀ ਹੈ ਭਾਈ। ਫਿਰ ਕਹਿੰਦੇ ਇਹ ਤਾਂ ਇੱਦਾਂ ਹੈ ਵੀ ਜਿਵੇਂ ਸੱਪਾਂ ਦੇ ਨਾਲ ਰਹਿਣਾ ਹੋਵੇ, ਹੁਣ ਕਿਸੇ ਨੂੰ ਸੱਪਾਂ ਦੇ ਵਿੱਚ ਛੱਡ ਦਿਓ, ਉਹਨੂੰ ਕਹੋ ਵੀ ਤੂੰ ਜ਼ਿੰਦਗੀ ਨਹੀਂ ਆਉ, ਉਹਨੂੰ ਪਤਾ ਵੀ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰਿਆ। ਆਪਾਂ ਜਦੋਂ ਨਾ ਇੱਕ ਪਵਨ ਬਚਨ ਪੜ੍ਹਦੇ ਹਾਂ ਜਿਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਵੀ ਗੁਰਮੁਖ ਕੋਈ ਗਾਰੂੜੂ ਜਿਨ ਮਲ ਦਲ ਲਾਈ ਪਾਏ, ਮੰਨਿਆ ਜਾਂਦਾ ਵੀ ਗਾਰੂੜੀ ਮੰਤਰ ਸੱਪ ਦੀ ਜ਼ਹਿਰ ਨੂੰ ਖਤਮ ਕਰ ਦਿੰਦਾ ਹੈ, ਗਾਰੂੜੀ ਮੰਤਰ ਸੱਪ ਦੀ ਜ਼ਹਿਰ ਖਤਮ ਕਰ ਦਿੰਦਾ ਹੈ। ਪਰ ਉਸ ਗਾਰੂੜੀ ਮੰਤਰ ਨੂੰ ਪੜ੍ਹਨ ਵਾਸਤੇ ਜਾਂ ਉਚਾਰਨ ਵਾਸਤੇ ਕੁਝ ਨਾ ਕੁਝ ਸਮਾਂ ਤੇ ਚਾਹੀਦਾ ਨਾ ਜੀ, ਸੱਪ ਦੀ ਜ਼ਹਿਰ ਫਿਰ ਮਰੇਗੀ। ਕੁਝ ਸੱਪ ਐਸੇ ਨੇ ਜਿਨ੍ਹਾਂ ਦਾ ਡੰਗਿਆ ਇਨਸਾਨ ਪਲ ਵੀ ਨਹੀਂ ਗੁਜ਼ਾਰਦਾ, ਉਸੇ ਵੇਲੇ ਉਹ ਜ਼ਹਿਰ ਫੈਲ ਜਾਂਦੀ ਸਾਰੀ ਬਾਡੀ ਸਾਰੇ ਸਰੀਰ 'ਚ, ਕੋਈ ਚਾਹ ਕੇ ਵੀ ਬਚਾ ਨਹੀਂ ਸਕਦਾ। ਬਸ ਵਿਸ਼ੇ ਉਹ ਸੱਪ ਕਹਿ ਲਓ ਜਿਨ੍ਹਾਂ ਦਾ ਡੰਗਿਆ ਅੱਜ ਤੱਕ ਕੋਈ ਬਚਿਆ ਨਹੀਂ ਹੈ। ਸਤਿਗੁਰੂ ਕਹਿੰਦੇ ਜਿਹੜੀ ਵਿਸ਼ਿਆਂ ਦੀ ਸੰਗਤ ਵਿੱਚ ਜ਼ਿੰਦਗੀ ਹੈ, ਇੱਕ ਹੈ ਮਾੜੀ, ਇਹ ਤੇ ਇੱਦਾਂ ਦੀ ਆ ਜਿਵੇਂ ਸੱਪਾਂ ਦੇ ਨਾਲ ਰਹਿਣਾ ਹੋਵੇ, ਵਸਨੀਕ ਹੋਵੇ ਜਿਵੇਂ ਸੱਪਾਂ ਦੇ ਨਾਲ। ਫਿਰ ਕਹਿੰਦੇ ਜਿੰਨੇ ਮਰਜ਼ੀ ਯਤਨ ਕਰੀ ਚੱਲੇ ਵੀ ਇਹ ਬਚ ਜਾਏ। ਸਤਿਗੁਰੂ ਕਹਿੰਦੇ ਮੈਂ ਨਾ ਇਹ ਸਾਰਾ ਕੁਝ ਛੱਡ ਕੇ ਹੁਣ ਕੀ ਕੀਤਾ, ਕਹਿੰਦੇ ਇਹਦੇ ਤੋਂ ਛੁਟਕਾਰਾ ਪਾਉਣ ਵਾਸਤੇ ਇੱਕ ਤੇ ਮੈਂ ਸੰਗਤ ਕੀਤੀ ਰੱਬੀ ਪਿਆਰਿਆਂ ਦੀ, ਸਤ ਸੰਗਤ ਵਿੱਚ ਬੈਠਾ। ਜਦੋਂ ਸਤ ਸੰਗਤ ਵਿੱਚ ਬੈਠਾ ਤੇ ਉਹਨਾਂ ਨਾਲ ਬਹਿ ਕੇ ਫਿਰ ਮੈਂ ਰੱਬ ਰੱਬ ਕਰਨਾ ਸ਼ੁਰੂ ਕੀਤਾ, ਅਕਾਲ ਪੁਰਖ ਨੂੰ ਜਪਣਾ ਸ਼ੁਰੂ ਕੀਤਾ।
ਜਦੋਂ ਤੋਂ ਉਹਨੂੰ ਜਪਣ ਲੱਗਿਆ ਕਹਿੰਦੇ ਉਦੋਂ ਤੋਂ ਇਹਨਾਂ ਤੋਂ ਛੁਟਕਾਰਾ ਹੋਇਆ, ਇਹਨਾਂ ਤੋਂ ਮੈਂ ਬਚਿਆ। ਬਸ ਇਹੀ ਪ੍ਰਕਰਨ ਹੈ ਜੀ ਅੱਜ ਸਾਰੇ ਸ਼ਬਦ, ਜਿਹਨੂੰ ਰਹਾਉ ਦੀ ਪੰਗਤੀ 'ਚ ਸਾਹਿਬ ਕਹਿੰਦੇ ਤਉ ਹਰ ਹਰ ਕਰੀਆ, ਫਿਰ ਮੈਂ ਕਹਿੰਦੇ ਰੱਬ ਰੱਬ ਕੀਤਾ। ਤਉ ਸੁੱਖ ਸਹਿਜ ਰੀਆ, ਕਹਿੰਦੇ ਫਿਰ ਮੈਨੂੰ ਸੁੱਖ ਮਿਲਿਆ, ਫਿਰ ਥੋੜ੍ਹਾ ਜਿਹਾ ਆਰਾਮ ਮਿਲਿਆ। ਹੁਣ ਜਿਵੇਂ ਬੰਦਾ ਸਵੇਰ ਤੋਂ ਲੈ ਕੇ ਦੁਪਹਿਰਾ ਹੋ ਗਿਆ ਹੋਵੇ, ਉਹਨੇ ਨਾ ਪਲ ਵਾਸਤੇ ਵੀ ਆਰਾਮ ਨਾ ਕੀਤਾ ਹੋਵੇ, ਲੱਗਾ ਹੋਇਆ ਕੰਮ ਹੀ ਤੁਰਿਆ ਫਿਰਦਾ ਨਾ, ਕੰਮ ਕਰੀ ਜਾਂਦਾ, ਕਾਰ ਵਿਹਾਰ ਕਰੀ ਜਾਂਦਾ। ਉਹਨੂੰ ਕੰਮ ਕਰਦੇ ਨੂੰ ਕੋਈ ਆਖੇ ਵੀ ਸੱਜਣਾ ਅੱਧਾ ਘੰਟਾ ਬਹਿ ਜਾ, ਰੈਸਟ ਕਰ ਲਾ, ਆਰਾਮ ਕਰ ਲਾ, ਤੈਨੂੰ ਜ਼ਰੂਰਤ ਹੈ ਆਰਾਮ ਦੀ, ਅਤੇ ਜਦੋਂ ਉਹ ਬਹਿੰਦਾ ਨਾ, ਫਿਰ ਉਹ ਕਹਿੰਦਾ ਵੀ ਸ਼ੁਗਰ ਹੈ, ਸਾਹ ਮਿਲਿਆ। ਹੁਣ ਉੱਥੇ ਇਹ ਨਹੀਂ ਵੀ ਉਹ ਕੰਮ ਤੋਂ ਦੁਖੀ ਹੈ ਜਾਂ ਨਹੀਂ, ਇੱਕ ਉਹਦੀ ਭਾਵਨਾ ਹੈ ਵੀ ਮੈਨੂੰ ਸ਼ੁਕਰ, ਮੈਂ ਸ਼ੁਕਰ ਕਰਦਾ ਵੀ ਮੈਨੂੰ ਕੁਝ ਸਮੇਂ ਵਾਸਤੇ ਆਰਾਮ ਮਿਲਿਆ। ਸਤਿਗੁਰੂ ਕਹਿੰਦੇ ਵੀ ਜ਼ਿੰਦਗੀ ਜਦੋਂ ਤੋਂ ਆਰੰਭ ਹੋਈ ਹੈ ਉਦੋਂ ਤੋਂ ਬਸ ਇਹ ਕਹਿ ਲਓ ਵੀ ਭੱਜਿਆ ਹੀ ਫਿਰਦਾ, ਅਤੇ ਇਹ ਜ਼ਿੰਦਗੀ ਜਿਹੜੀ ਨਾ ਜੀ, ਕਈ ਵਾਰੀ ਮਰਨ ਤੱਕ ਵੀ ਬੰਦਾ ਆਰਾਮ ਨਹੀਂ ਕਰਦਾ, ਦੌੜਿਆ ਹੀ ਫਿਰ। ਆਰਾਮ ਕਰਨਾ ਇਹ ਨਹੀਂ ਵੀ ਮੈਂ ਦੋ ਪਲ ਬਹਿ ਗਿਆ, ਉਹ ਆਰਾਮ ਵੇਖੋ ਜਿਹੜਾ ਤੇ ਸਰੀਰਕ ਕਾਰ ਵਿਹਾਰ ਹੈ ਨਾ, ਜਿਵੇਂ ਕੋਈ ਦਿਹਾੜੀਦਾਰ ਦਿਹਾੜੀ ਲਾ ਰਿਹਾ, ਉਹ ਦਿਹਾੜੀ ਲਾਉਂਦਾ, ਉਹਨੂੰ ਕਹਿ ਦਈਏ ਵੀ ਚੱਲ ਦੋ ਘੜੀਆਂ ਆਰਾਮ ਕਰ ਲਾ, ਉੱਥੇ ਤਾਂ ਕਹਿ ਸਕਦੇ ਹਾਂ ਵੀ ਉਹਨੇ ਆਰਾਮ ਕਰ ਲਿਆ। ਇੱਥੇ ਗੱਲ ਹੈ ਜ਼ਿੰਦਗੀ ਜੀਵਨ, ਅਤੇ ਇਹ ਜੀਵਨ ਜਿਹੜਾ ਸਰੀਰਕ ਤੌਰ ਦੇ ਉੱਤੇ ਆਰਾਮ ਨਹੀਂ, ਜੀਵਨ ਪਾਲ ਲੈ ਮਾਨਸਿਕ ਤੌਰ ਉੱਤੇ ਆਰਾਮ, ਮਾਨਸਿਕ ਤੌਰ ਉੱਤੇ। ਆਪਾਂ ਸਰੀਰਕ ਸੁੱਖ ਥੋੜ੍ਹੀ, ਸਰੀਰਕ ਸੁੱਖ ਸਹੂਲਤਾਂ ਕਿਹੜੀਆਂ ਨਹੀਂ ਸਾਡੇ ਕੋਲ, ਜੇ ਆਪਣੀਆਂ ਸਰੀਰਕ ਸੁੱਖ ਸਹੂਲਤਾਂ ਦੀ ਗੱਲ ਕਰਾਂਗੇ, ਸਾਰੀਆਂ ਸੁੱਖ ਸਹੂਲਤਾਂ ਸਾਡੇ ਕੋਲ ਨੇ, ਚੰਗਾ ਪਹਿਨਣ ਨੂੰ ਹੈ, ਚੰਗਾ ਖਾਣ ਨੂੰ ਹੈ, ਚੰਗਾ ਹੰਡਾਉਣ ਨੂੰ ਹੈ, ਚੰਗਾ ਰਹਿਣ ਵਾਸਤੇ ਹੈ, ਕੋਈ ਐਸੀ ਸੁੱਖ ਸਹੂਲਤ ਜਿਹੜੀ ਸਰੀਰ ਦੀ ਨਾ ਹੋਵੇ? ਘਰਾਂ ਵਿੱਚ ਜੋ ਜ਼ਰੂਰਤ ਹੈ ਲੋੜ ਮੁਤਾਬਕ ਸਭ ਕੁਝ ਸਾਡੇ ਕੋਲ ਮੌਜੂਦ ਹੈ, ਸਮੇਂ ਮੁਤਾਬਕ ਹਾਲਾਤਾਂ ਮੁਤਾਬਕ ਜੋ ਚਾਹੀਦਾ ਮਿਲ ਜਾਂਦਾ, ਪਰ ਮਨ ਸਾਡਾ ਬੇਸਬਰ ਹੈ, ਮਨ ਕੋਲ ਨਹੀਂ ਉਹ ਹੈ ਜੋ ਇਹਨੂੰ ਚਾਹੀਦਾ ਆਰਾਮ। ਸਰੀਰ ਨੂੰ ਤੇ ਆਰਾਮ ਅਸੀਂ ਰੋਜ਼ ਦੇ ਰਹੇ ਹਾਂ, ਸਾਰਾ ਦਿਨ ਆਰਾਮ ਕਰੀਏ ਨਾ ਕਰੀਏ, ਜਦੋਂ ਸ਼ਾਮਾਂ ਪਈਆਂ ਘਰੇ ਪਰਤ ਕੇ ਆਏ, ਆ ਕੇ ਆਪਣੇ ਬਿਸਤਰ ਦੇ ਉੱਤੇ ਸਰੀਰਕ ਆਰਾਮ ਕੀਤਾ ਹੀ ਹੈ ਨਾ ਜੀ, ਸਰੀਰਕ ਆਰਾਮ ਤੇ ਰੋਜ਼ ਲੈ ਰਹੇ ਹਾਂ। ਪਰ ਕਦੇ ਖਿਆਲ ਕਰੋ, ਜਦੋਂ ਸਰੀਰਕ ਆਰਾਮ ਲੈ ਰਹੇ ਹਾਂ ਨਾ, ਆਪਾਂ ਸਰੀਰਕ ਨੀਂਦ ਲੈ ਰਹੇ ਹਾਂ, ਉਹ ਆਰਾਮ ਹੈ, ਉਹ ਸਰੀਰ ਨੂੰ ਸਾਰੇ ਨੂੰ ਮੁੜ ਕੇ ਰੀਸੈਟ ਕਰ ਰਿਹਾ, ਦੁਬਾਰਾ ਫਿਰ ਇਹਨੂੰ ਐਨਰਜੀ ਇਕੱਠੀ ਕਰਕੇ ਦੇ ਰਿਹਾ, ਉਹ ਸਾਰਾ ਮੁੜ ਕੇ ਬੋਡੀ ਉਸੇ ਤਰ੍ਹਾਂ ਦੁਬਾਰਾ ਫਿਰ ਚੰਗੀ ਭਲੀ ਹੋ ਜਾਂਦੀ, ਥਕਾਵਟ ਸਾਰੀ ਲੱਥ ਜਾਂਦੀ ਹੈ ਨਾ। ਪਰ ਜਦੋਂ ਸਰੀਰਕ ਆਰਾਮ ਕਰ ਰਹੇ ਹਾਂ, ਮਨ ਉਦੋਂ ਵੀ ਭੱਜਿਆ ਫਿਰਦਾ ਹੈ, ਚਾਹੀਦਾ ਤੇ ਮਨ ਦਾ ਆਰਾਮ ਸੀ। ਹੁਣ ਮਨ ਦੀ ਦੌੜ ਭੱਜ ਵੇਖ ਲਓ, ਜਦੋਂ ਸਰੀਰ ਆਰਾਮ ਕਰ ਰਹੇ ਆ, ਮਨ ਦੀ ਦੌੜ ਭੱਜ ਕੀ ਕਹਿ ਰਹੀ ਹੈ? ਸੁਪਨੇ, ਉਹ ਕੌਣ ਲੈ ਰਿਹਾ? ਉਹ ਸਰੀਰ ਥੋੜ੍ਹੀ ਲੈ ਰਿਹਾ, ਸਰੀਰ ਤੇ ਸੁੱਤਾ ਹੋਇਆ, ਸਰੀਰ ਤੇ ਆਰਾਮ ਕਰ ਰਿਹਾ ਨਾ, ਸਰੀਰ ਨੂੰ ਤੇ ਇਹ ਨਹੀਂ ਪਤਾ ਵੀ ਮੈਂ ਪਿਆ ਕਿੱਥੇ ਆ। ਉਸ ਵਕਤ ਛੋਟੀ ਮੌਤ ਇਨਸਾਨ ਮਰ ਜਾਂਦਾ ਜਦੋਂ ਸਰੀਰਕ ਆਰਾਮ ਕਰਦਾ, ਜਦੋਂ ਨੀਂਦ ਵਿੱਚ ਹੋਵੇ ਉਹ ਛੋਟੀ ਮੌਤ ਹੈ, ਉਹਨੂੰ ਜਿੱਥੇ ਮਰਜ਼ੀ ਚੁੱਕ ਕੇ ਲਈ, ਫਿਰ ਉਹਨੂੰ ਨਹੀਂ ਪਤਾ ਵੀ ਕਿੱਥੇ ਲਈ ਵਰਦੇ ਨੇ। ਪਰ ਮਨ ਦੀ ਬੜੀ ਦੌੜ ਲੱਗਦੀ ਉਦੋਂ ਵੀ, ਕਈ ਤਰ੍ਹਾਂ ਦੀਆਂ ਚਿੰਤਾਵਾਂ ਜਿਹੜੀਆਂ ਸਾਰਾ ਦਿਨ ਬੰਦਾ ਮਨ 'ਚ ਲਈ ਫਿਰਦਾ, ਉਹ ਰਾਤ ਨੂੰ ਸੁੱਤਿਆਂ ਪਿਆ ਸੁਪਨੇ 'ਚ ਵੀ ਉਸੇ ਚਿੰਤਾ 'ਚ ਹੀ ਡੁੱਬਿਆ ਫਿਰਦਾ। ਹੁਣ ਇੱਥੇ ਜਿਹੜਾ ਜ਼ਿਕਰ ਕੀਤਾ ਨਾ ਜੀ ਗੁਰੂ ਸਾਹਿਬ ਨੇ, ਇੱਥੇ ਇਹ ਨਹੀਂ ਕਿਹਾ ਵੀ ਤੂੰ ਸਰੀਰ ਕਰਕੇ ਹਰ ਹਰ ਕਰ, ਰੱਬ ਰੱਬ ਕਰ ਤੇ ਤੈਨੂੰ ਸੁੱਖ ਮਿਲੇਗਾ। ਮਤਲਬ ਕਹਿੰਦੇ ਤੂੰ ਮਨ ਕਰਕੇ ਰੱਬ ਰੱਬ ਕਰ, ਉਹ ਤੇਰੇ ਮਨ ਨੂੰ ਸਬਰ ਚਾਹੀਦਾ, ਸਰੀਰ ਨੂੰ ਤੇ ਆਰਾਮ ਮਿਲ ਰਿਹਾ, ਰੋਜ਼ ਮਿਲ ਰਿਹਾ।
ਪਰ ਆਪਣੇ ਮਨ ਨੂੰ ਪੁੱਛ ਕੇ ਵੇਖੋ ਹਾਂ ਵੀ ਕਿੰਨਾ ਚਿਰ ਹੋ ਗਿਆ ਤੈਨੂੰ ਟੇਕ ਕੇ ਬੈਠੇ ਨੂੰ, ਕਿੰਨਾ ਚਿਰ ਹੋ ਗਿਆ। ਮੈਂ ਸਰੀਰ ਨੂੰ ਸਵਾਲ ਕਰਾਂ ਨਾ ਵੀ ਤੈਨੂੰ ਟੇਕ ਕੇ ਬੈਠੇ ਨੂੰ ਕਿੰਨਾ ਚਿਰ ਹੋ ਗਿਆ, ਇਹਨੇ ਮੈਨੂੰ ਜਵਾਬ ਦੇ ਦੇਣਾ। ਮੈਨੂੰ ਅੱਜ 4 ਘੰਟੇ ਹੋ ਗਏ ਭਾਈ, 5 ਘੰਟੇ ਹੋ ਗਏ, ਆ ਮੈਂ ਟੇਕ ਕੇ ਹੀ ਬੈਠਾ ਹੋਇਆ ਸਾਂ। 5 ਘੰਟਿਆਂ ਪਹਿਲਾਂ ਮੈਂ ਆਰਾਮ ਕਰਦਾ ਆਇਆ। ਸਰੀਰ ਨੇ ਜਵਾਬ ਦੇ ਦੇਣਾ, ਪਰ ਜੇ ਮੈਂ ਮਨ ਨੂੰ ਪੁੱਛ ਲਾਂ ਵੀ ਮਨਾ ਤੈਨੂੰ ਕਿੰਨਾ ਚਿਰ ਹੋ ਗਿਆ ਟੇਕ ਕੇ ਬੈਠੇ ਨੂੰ, ਤੇ ਹੋ ਸਕਦਾ ਮਨ ਕੋਲ ਜਵਾਬ ਨਾ ਹੋਵੇ ਵੀ ਮੈਨੂੰ ਜੀ 5 ਘੜੀਆਂ 6 ਘੜੀਆਂ ਹੋ ਗਈਆਂ। ਮਨ ਕੋਲ ਜਵਾਬ ਨਹੀਂ, ਕਿਉਂ? ਕਿਉਂਕਿ ਜਦੋਂ ਤੋਂ ਅਸੀਂ ਜਨਮ ਲਿਆ ਉਦੋਂ ਤੋਂ ਲੈ ਕੇ ਅਜੇ ਤੱਕ ਮਨ ਭੱਜਿਆ ਹੀ ਫਿਰਦਾ। ਮਨ ਨੇ ਤੇ ਆਰਾਮ ਕੀਤਾ ਹੀ ਨਹੀਂ। ਮਨ ਤੇ ਆਰਾਮ ਕਰਦਾ ਇਨਸਾਨ ਕੋਲ ਸੁੱਖ ਹੁੰਦਾ, ਮਨ ਆਰਾਮ ਕਰਦਾ ਸਬਰ ਵਿੱਚ ਟਿਕਦਾ ਹੈ। ਪਰ ਇਨਸਾਨ ਦੀ ਦੌੜ ਭੱਜ, ਸਰੀਰਕ ਦੌੜ ਭੱਜ ਇਹ ਦਰਸਾਉਂਦੀ ਹੈ ਇਹਦੇ ਕੋਲ ਮਨ ਦਾ ਆਰਾਮ ਨਹੀਂ ਹੈ। ਔਰ ਚੇਤਾ ਰੱਖੋ, ਸਰੀਰਕ ਦੌੜ ਭੱਜ ਇਸ ਕਰਕੇ ਨਹੀਂ ਹੈ ਵੀ ਮੈਨੂੰ ਸਰੀਰਕ ਸੁੱਖ ਮਿਲਣ, ਸਰੀਰਕ ਦੌੜ ਭੱਜ ਇਸ ਕਰਕੇ ਵੀ ਮੈਂ ਮਨ ਨੂੰ ਸਬਰ ਦੇ ਸਕਾਂ। ਸਰੀਰ ਨੂੰ ਤੇ ਮਿਲ ਰਿਹਾ ਸਬਰ, ਇਹਨੂੰ ਤੇ ਸੁੱਖ ਹੈ, ਇਹਨੂੰ ਆਰਾਮ ਮਿਲ ਰਿਹਾ ਹੈ, ਇਹਨੂੰ 2 ਵਕਤ 3 ਵਕਤ ਦਾ ਪ੍ਰਸ਼ਾਦਾ ਚਾਹੀਦਾ ਉਹ ਮਿਲ ਰਿਹਾ, ਇਹਨੂੰ ਚੰਗੇ ਵਸਤਰ ਚਾਹੀਦੇ ਉਹ ਮਿਲ, ਸਰੀਰ ਨੂੰ ਤੇ ਬੜਾ ਆਰਾਮ ਹੈ। ਪਰ ਜਿੰਨੀ ਦੌੜ ਭੱਜ ਹੈ ਉਹ ਕਾਹਦੇ ਲਈ ਹੈ? ਬੰਦਾ ਸੁੱਖ ਲਈ ਦੌੜ ਭੱਜ ਕਰ ਰਿਹਾ, ਸੁੱਖ ਆਪਾਂ ਕਿਹਨੂੰ ਮੰਨਦੇ ਹਾਂ? ਜਿੰਨੀ ਦੌੜ ਭੱਜ ਹੈ, ਜਿਹੜੀ ਜਿੰਨੀ ਇਨਸਾਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਦੌੜ ਭੱਜ ਕਰਦਾ ਉਹ ਕਾਹਦੇ ਲਈ ਕਰ ਰਿਹਾ? ਸੁੱਖ ਲਈ, ਆਰਾਮ ਲਈ, ਪਰਿਵਾਰ ਲਈ, ਵੀ ਪਰਿਵਾਰ ਵੀ ਸੁਖੀ ਹੋਵੇ, ਘਰ ਦੇ ਵਿੱਚ ਸੁੱਖ ਹੋਵੇ, ਇਸੇ ਲਈ ਕਰ ਰਿਹਾ ਨਾ ਜੀ। ਹੁਣ ਜੇ ਤੇ ਧਨ ਨਾਲ ਕਹੀਏ ਵੀ ਸੁੱਖ ਮਿਲਦਾ, ਜੇ ਬੰਦਾ ਕਹੇ ਜੀ ਮੈਂ ਤੇ ਧਨ ਵਾਸਤੇ ਦੌੜ ਭੱਜ ਕਰ, ਧਨ ਨਾਲ ਸੁੱਖ ਮਿਲਦਾ ਹੋਵੇ ਤੇ ਫਿਰ ਜਿਹੜੇ ਅਰਬਾਂ ਖਰਬਾਂ ਦੇ ਨਾਲ ਆਪਣੇ ਕੋਲ ਢੇਰ ਲਾਈ ਬੈਠੇ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਮਨ ਦਾ ਸੁੱਖ ਹੈ? ਸੰਸਾਰਿਕ ਵਸਤੂਆਂ ਤੇ ਉਹ ਸਾਰੀਆਂ ਖਰੀਦੀ ਫਿਰਦੇ ਨੇ, ਸੰਸਾਰਿਕ ਵਸਤੂਆਂ ਤੇ ਉਹ ਵੀ ਲਈ ਫਿਰਦੇ ਨੇ ਜਿਹੜੀਆਂ ਬੰਦਾ ਆਮ ਇਹ ਸੋਚਦਾ ਵੀ ਇੱਥੋਂ ਤੱਕ ਪਹੁੰਚ ਨਹੀਂ ਹੋ ਸਕਦੀ, ਉਹ ਵੀ ਲਈ ਫਿਰਦੇ ਨੇ, ਤੇ ਮਨ ਅਜੇ ਵੀ ਬੇਸਬਰ ਹੈ। ਚਾਹੀਦਾ ਤੇ ਮਨ ਨੂੰ ਸਬਰ ਹੈ ਨਾ ਜੀ, ਸਕੂਨ ਤੇ ਮਨ ਨੂੰ ਹੀ ਚਾਹੀਦਾ। ਸਤਿਗੁਰੂ ਕਹਿੰਦੇ ਮੈਂ ਮਨ ਦੇ ਸਬਰ ਵਾਸਤੇ ਕੀ ਕੀਤਾ, ਤੋ ਹਰ ਹਰ ਕਰੀਆ ਫਿਰ ਮੈਂ ਰੱਬ ਰੱਬ ਕੀਤਾ। ਜਦੋਂ ਮੈਂ ਰੱਬ ਰੱਬ ਕੀਤਾ ਕਹਿੰਦੇ ਫਿਰ ਤੋ ਸੁੱਖ ਸਹਿਜ ਰੀਆ, ਫਿਰ ਸੁੱਖ ਵੀ ਮਿਲਿਆ ਸਹਿਜ ਵੀ ਮਿਲਿਆ। ਹੁਣ ਜੇ ਕੋਈ ਸਰੀਰਕ ਸਹਿਜ ਆਪਾਂ ਕਹਿੰਦੇ ਆਰਾਮ, ਸਹਿਜ ਨਾਲ ਕਾਰਜ ਕਰਨਾ ਮਤਲਬ ਆਰਾਮ ਨਾਲ ਕਾਰਜ ਕਰ, ਵੀ ਸਹਿਜੇ ਸਹਿਜੇ ਕਰ, ਸਹਿਜੇ ਸਹਿਜੇ ਤੁਰਿਆ। ਜੇ ਕੋਈ ਬੰਦਾ ਸਰੀਰਕ ਤੌਰ ਤੇ ਸਹਿਜ ਨਾਲ ਕੰਮ ਕਰੇ ਆਪਾਂ ਕਹਿੰਦੇ ਅਵੇਸਲਾ ਬੜਾ ਤੇ ਢਿੱਲਾ ਹੀ ਬੜਾ, ਕਹਿ ਦਿੰਦੇ ਨਾ। ਮਤਲਬ ਸਰੀਰ ਕਰਕੇ ਸਹਿਜੇ ਤੁਰਨਾ, ਸਰੀਰ ਕਰਕੇ ਸਹਿਜੇ ਚੱਲਣਾ ਇਹ ਅਡੋਲਤਾ ਨਹੀਂ ਹੈ। ਸਰੀਰ ਕਰਕੇ ਸਹਿਜੇ ਚੱਲਣਾ ਤੇ ਅਵੇਸਲੇ ਪਨ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਵੀ ਇਹ ਤੇ ਅਵੇਸਲਾ ਬੜਾ। ਚਾਹੀਦਾ ਕਾਹਦੇ ਲਈ ਸੀ ਸਹਿਜ? ਮਨ ਨੂੰ, ਮਨ ਬੇਸਬਰ ਹਫੜਾ ਦਫੜੀ ਪਾਈ ਫਿਰਦਾ, ਮਨ ਕੋਲ ਸਹਿਜ ਹੀ ਹੈ ਨਹੀਂ। ਅਸੀਂ ਮਨ ਨੂੰ ਸਹਿਜ ਦਿੰਦਿਆਂ ਦਿੰਦਿਆਂ ਸਰੀਰ ਦਾ ਸਹਿਜ ਵੀ ਗਵਾ ਲਿਆ, ਸਰੀਰ ਕੋਲ ਟਿਕਾ ਥੋੜੀ ਰਹਿਣ ਦਿੱਤਾ, ਨਾ ਮਨ ਨੂੰ ਸਬਰ ਆਇਆ ਨਾ ਮਨ ਨੇ ਸਰੀਰ ਨੂੰ ਬਹਿਣ ਦਿੱਤਾ। ਮਨ ਅੱਜ ਟਿਕ ਜੇ, ਮਨ ਅੱਜ ਬਹਿ ਜੇ, ਮਨ ਨੂੰ ਅੱਜ ਸਬਰ ਆ ਜੇ, ਸਰੀਰ ਕੋਲ ਸਹਿਜ ਬੜਾ ਹੋਏਗਾ। ਪਰ ਜੇ ਮਨ ਕੋਲ ਸਹਿਜ ਨਹੀਂ ਹੈ, ਮਨ ਕੋਲ ਟਿਕਾ ਨਹੀਂ ਹੈ, ਸਰੀਰ ਨਹੀਂ ਜੇ ਟਿਕਦਾ, ਫਿਰ ਤੇ ਦੌੜ ਭੱਜ ਲੱਗੀ ਹੋਈ ਹੈ, ਹਰ ਇਨਸਾਨ ਦੀ ਲੱਗੀ ਹੋਈ ਹੈ, ਤੁਰਿਆ ਹੀ ਫਿਰਦਾ ਇਹ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਇੱਥੇ ਅਕਾਲ ਪੁਰਖ ਦਾ ਸ਼ੁਕਰ ਕਰਿਆ ਕਰੋ ਜਿਹਨੇ ਰਾਤ ਬਣਾਈ ਹੈ ਟਿਕਣ ਵਾਸਤੇ। ਜੇ ਕਿਤੇ ਉਹ ਰਾਤ ਨਾ ਬਣਾਉਂਦਾ ਤੇ ਬੰਦੇ ਨੂੰ ਸਬਰ ਰਾਤ ਨੂੰ ਵੀ ਨਹੀਂ ਸੀ ਆਉਣਾ, ਨਾ ਰਾਤ ਪੈਣੀ ਸੀ ਨਾ ਇਹਨੇ ਆਰਾਮ ਕਰਨਾ ਸੀ।
ਹੁਣ ਤੇ ਦਿਨ ਢਲਦਾ ਇਹਨੂੰ ਦੱਸ ਦਿੰਦਾ ਵੀ ਭਾਈ ਆਰਾਮ ਕਰਨ ਦਾ ਵੇਲਾ ਹੋ ਗਿਆ। ਵੇਖੋ ਹਾਂ ਕਿਤੇ ਜ਼ਿੰਦਗੀਆਂ ਦੀ ਹਫੜਾ ਦਫੜੀ, ਰਾਤ 12-12 2-2 ਵਜੇ ਤੱਕ ਤੁਰੇ ਹੀ ਫਿਰਦੇ ਨੇ। ਕਿਉਂ? ਕਾਹਦੇ ਵਾਸਤੇ? ਜੇ ਅਕਾਲ ਪੁਰਖ ਨੇ ਕੁਦਰਤ ਦੀ ਸਿਰਜਣਾ ਕੀਤੀ ਹੈ, ਦਿਨ ਤੇ ਰਾਤ ਬਣਾਇਆ ਹੈ, ਬਾਪੂ ਜੀ ਨੇ ਨਾਲ ਫੈਸਲਾ ਵੀ ਦਿੱਤਾ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਦਿਨ ਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਨੇ। ਦਿਨ ਆਪਣੀ ਗੋਦ ਵਿੱਚ ਖਿਡਾਉਂਦਾ ਹੈ ਤੇ ਰਾਤ ਆਪਣੀ ਗੋਦ ਵਿੱਚ ਖਿਡਾਉਂਦੀ ਹੈ। ਰਾਤ ਦਾ ਖਿਡਾਉਣ ਦਾ ਤਰੀਕਾ ਕੀ ਹੈ? ਉਹ ਆਰਾਮ ਬਖਸ਼ਦੀ, ਆਪਣੀ ਗੋਦ 'ਚ ਇਨਸਾਨ ਨੂੰ ਸਵਾ ਲੈਂਦੀ। ਦਿਨ ਦਾ ਤਰੀਕਾ ਅਲੱਗ ਹੈ, ਦਿਨੇ ਉਹ ਆਪਣੀ ਦਿਨ ਜਿਹੜਾ ਦਿਨ ਰੂਪੀ ਖਿਡਾਵਾ ਉਹ ਆਪਣੀ ਗੋਦ ਵਿੱਚ ਲੈ ਕੇ ਬੰਦੇ ਨੂੰ ਦਿਨ ਰਾਤ ਖੇਡਾਂ 'ਚ ਲਾਈ ਫਿਰਦਾ ਬੰਦਾ ਲੱਗਾ ਹੋਇਆ ਹੈ। ਪਰ ਇਹਨੇ ਆਪਣੀ ਜਿਹੜੀ ਰਾਤ ਰੂਪੀ ਖਿਡਾਵੀ ਹੈ ਨਾ, ਉਸ ਖਿਡਾਵੀ ਦੀ ਗੋਦ ਵਿੱਚ ਵੀ ਇਹ ਖੇਡਣ ਲੱਗ ਪਿਆ, ਇਹਨੇ ਉਹਦੀ ਗੋਦ ਵਿੱਚ ਵੀ ਸੌਣਾ ਮਨਜ਼ੂਰ ਨਹੀਂ ਕੀਤਾ। ਆਪਾਂ ਆਮ ਕਰਕੇ ਤੁਸੀਂ ਜੀ ਸਾਨੂੰ ਤੇ ਰਾਤ ਨੂੰ 2:30 ਵੀ ਵੱਜ ਜਾਂਦੇ, 3 ਵੀ ਵੱਜ ਜਾਂਦੇ, 4 ਕੁ ਵਜੇ ਅਸੀਂ ਸੌਣ ਲੱਗਦੇ। ਜਿਹੜਾ ਵੇਲਾ ਉੱਠਣ ਦਾ ਉਹ ਜਾਂਦਾ, ਉਹ ਵੇਲੇ ਇਨਸਾਨ ਸੌਂਦਾ ਹੈ। ਇੱਥੋਂ ਤੁਸੀਂ ਅੰਦਾਜ਼ਾ ਲਾਓ ਵੀ ਇਨਸਾਨ ਦੀ ਜ਼ਿੰਦਗੀ 'ਚ ਸਹਿਜ ਕਿੰਨਾ ਹੈ, ਕਿੰਨਾ ਸਬਰ ਹੈ ਨਾ। ਵੀ ਇਹ ਸੋਚਦਾ ਵੀ ਸ਼ਾਇਦ ਰਾਤੋਂ ਰਾਤ ਹੀ ਅਮੀਰ ਬਣ ਜਾਈਏ, ਆਪਾਂ ਰਾਤੋਂ ਰਾਤ ਹੀ ਧਨ ਦੇ ਢੇਰ ਲੱਗ ਜਾਣਗੇ ਅਤੇ ਦਿਨ ਚੜ੍ਹਿਆ ਸੁੱਖ ਹੀ ਸੁੱਖ ਹੋਏ। ਜਿਨ੍ਹਾਂ ਕੋਲ ਆਪਣੇ ਸਰੀਰ ਅਤੇ ਮਨ ਦਾ ਸੁੱਖ ਹੈ ਨਹੀਂ ਨਾ, ਉਹ ਕਦੇ ਵੀ ਆਪਣੀ ਜ਼ਿੰਦਗੀ 'ਚ ਸਹਿਜ ਔਰ ਸੁੱਖ ਨਹੀਂ ਮਾਣ ਸਕਦੇ। ਇਸੇ ਕਰਕੇ ਗੁਰੂ ਸਾਹਿਬ ਨੇ ਮਨ ਨੂੰ ਸੰਬੋਧਨ ਕਰਕੇ ਇੱਕ ਥਾਂ 'ਤੇ ਟਿਕਣ ਵਾਸਤੇ ਕਿਹਾ, ਮਨਾ ਟਿਕ, ਆਪਣੇ ਘਰ ਦੇ ਵਿੱਚ ਬਹਿ, ਮਨ ਨੂੰ ਸਥਿਰ ਕਰ। ਮਨ ਸਥਿਰ ਕਰਨਾ ਸੀ, ਫਿਰ ਸਤਿਗੁਰੂ ਕਹਿੰਦੇ ਤਉ ਸੁਖ ਸਹਿਜ ਰਹੀਆ, ਫਿਰ ਸੁਖ ਅਤੇ ਸਹਿਜ ਆਉਂਦਾ। ਮਨ ਅਡੋਲ ਹੋ ਜਾਏ ਬਸ, ਜਦੋਂ ਮਨ ਅਡੋਲ ਹੋ ਜਾਏਗਾ ਉਦੋਂ ਜ਼ਿੰਦਗੀ ਸੁੱਖ ਨਾਲ ਭਰ ਜਾਏਗੀ। ਅਤੇ ਚੇਤਾ ਰੱਖੋ, ਜਿਨ੍ਹਾਂ ਦਾ ਮਨ ਅਡੋਲ ਹੈ ਉਹਨੂੰ ਬਾਹਰੀ ਤੌਰ ਉੱਤੇ ਦੁੱਖ ਵੀ ਕਦੇ ਦੁਖੀ ਨਹੀਂ ਕਰਦਾ। ਦੁੱਖ ਕਦੇ ਦੁਖੀ ਨਹੀਂ ਕਰ ਸਕਦਾ ਜੇ ਮਨ ਅਡੋਲ ਹੈ। ਅਤੇ ਜੇ ਮਨ ਡੋਲਦਾ ਹੈ ਫਿਰ ਤਾਂ ਸੁੱਖਾਂ ਵਿੱਚ ਵੀ ਰੋਈ ਜਾਂਦਾ ਹੈ। ਵੇਖੋ ਹਾਂ ਕਈ ਵਾਰੀ ਤੁਸੀਂ ਇਨਸਾਨ ਸਾਰੀ ਜ਼ਿੰਦਗੀ ਕੀ ਕਰੀ ਜਾਂਦਾ, ਹਾਏ ਮਰ ਗਏ, ਸਾਡੇ ਕੋਲ ਤਾਂ ਹੈ ਹੀ ਕੁਛ। ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਨਸਾਨ ਇਹੀ ਕਹੀ ਜਾਂਦਾ ਵੀ ਸਾਡੇ ਪੱਲੇ ਤਾਂ ਕੁਛ ਨਹੀਂ ਹੈ ਜੀ। ਇੱਕ ਇਨਸਾਨੀ ਫਿਤਰਤ ਹੈ ਨਾ, ਤੁਸੀਂ ਕਦੇ ਵੀ ਵੇਖੋ ਇਨਸਾਨ ਦੂਜੇ ਨੂੰ ਕਦੇ ਨਹੀਂ ਕਹਿੰਦਾ ਵੀ ਬੜਾ ਕੁਛ ਹੈ ਭਾਈ। ਉਹਨੂੰ ਇਹ ਹੈ ਵੀ ਕਿਤੇ ਇਹਨੂੰ ਦੱਸ ਤਾਂ ਨਾ ਵੀ ਮੇਰੇ ਕੋਲ ਬੜਾ ਕੁਛ ਹੈ, ਕਿਤੇ ਮੰਗਣ ਹੀ ਨਾ ਲੱਗ ਜੇ। ਪਹਿਲਾਂ ਹੀ ਤਰਲੇ ਜੇ ਕਰਨ ਲੱਗ ਜਾਂਦਾ ਵੀ ਨਾ ਭਾਈ ਇੱਥੇ ਤਾਂ ਘਾਟਾ ਹੀ ਹੈ, ਲਾਭ ਤਾਂ ਹੋਇਆ ਹੀ ਕੋਈ ਨਹੀਂ। ਸਾਰੀ ਜ਼ਿੰਦਗੀ ਬਸ ਇੱਦਾਂ ਹੀ ਕਰੀ ਜਾਂਦਾ। ਸਬਰ, ਮਨ ਕੋਲ ਅਡੋਲ ਅਵਸਥਾ ਨਹੀਂ ਹੈ ਨਾ। ਸਾਰੀਆਂ ਸੁੱਖ ਸਹੂਲਤਾਂ ਵੇਖਣ ਵਾਲਾ ਵੇਖ ਵੀ ਰਿਹਾ, ਔਰ ਜਿਹੜੀਆਂ ਸੁੱਖ ਸਹੂਲਤਾਂ ਆਮ ਇਨਸਾਨ ਮਾਣ ਰਿਹਾ ਨਾ, ਕਈ ਉਹ ਤੋਂ ਵੀ ਆਸਾਵਾਂ ਲਾਈ ਬੈਠੇ ਨੇ ਵੀ ਇੱਦਾਂ ਦੀ ਹੋਈ ਜ਼ਿੰਦਗੀ ਬਣ ਜੇ ਸਾਡੀ, ਹੋਰ ਕੁਛ ਨਹੀਂ, ਇੱਦਾਂ ਦੀਆਂ ਹੀ ਸੁੱਖ ਸਹੂਲਤਾਂ ਮਿਲ ਜਾਣ। ਅਤੇ ਜਿਹੜਾ ਮਾਣ ਰਿਹਾ ਉਹ ਅਜੇ ਵੀ ਰੋਈ ਜਾਂਦਾ। ਇਹਨੂੰ ਜੀ ਆਪਣੀਆਂ ਜ਼ਿੰਦਗੀਆਂ ਵਿੱਚ ਹੀ ਪਰਖ ਕੇ ਵੇਖ ਲਓ, ਸੁੱਖ ਦੀ ਜ਼ਿੰਦਗੀ ਆਪਾਂ ਕਿਹਨੂੰ ਕਹਿੰਦੇ? ਸੁੱਖ ਦੀ ਜ਼ਿੰਦਗੀ ਆਪਾਂ ਪਤਾ ਕਿਹਨੂੰ ਕਹਿੰਦੇ? ਜਦੋਂ ਆਪਣੇ ਤੋਂ ਵੱਡਾ ਵੇਖੀਏ ਨਾ ਆਰਥਿਕ ਹਾਲਤ 'ਤੇ, ਇਕਨੋਮੀਕਲੀ ਆਪਣੇ ਤੋਂ ਵੱਡਾ ਵੇਖੀਏ, ਇਕਨੋਮੀਕਲੀ ਸਟਰੋਂਗ ਵੇਖ ਲਿਆ ਵੀ ਜੇ ਮੇਰੇ ਕੋਲ ਇੱਕ ਗੱਡੀ ਹੈ ਅਤੇ ਉਹਦੇ ਕੋਲ 4 ਨੇ, ਮੈਂ ਕਿਹਾ ਵੀ ਬੜਾ ਸੌਖਾ ਹੈ ਬਾਈ, ਇਹਦੇ ਵਰਗਾ ਸੁੱਖ ਚਾਹੀਦਾ। ਹੁਣ ਮੈਂ ਇਹ ਨਹੀਂ ਵੇਖਿਆ ਵੀ ਉਹਦੇ ਕੋਲ 4 ਨੇ, ਮੇਰੇ ਕੋਲ 1 ਹੈ, ਜੇ ਉਹਦੇ ਕੋਲ 4 ਨੇ ਉਹਦੀ ਚਿੰਤਾ ਵੀ ਤਾਂ 4 ਦੀ ਹੈ ਨਾ, ਮੇਰੇ ਕੋਲ ਤਾਂ 1 ਹੀ, ਆਪਾਂ ਨੂੰ ਚਿੰਤਾ ਵੀ 1 ਦੀ ਹੈ। ਫਿਰ ਹੁਣ ਜੇ ਮੈਂ 1 ਤੇ 1 ਮੇਰੇ ਕੋਲ ਹੈ, ਕੋਈ ਇਹ ਵੀ ਵੇਖ ਰਿਹਾ ਵੀ ਉਹਦੇ ਕੋਲ 1 ਹੈ, ਮੇਰੇ ਕੋਲ ਤਾਂ ਉਹ ਵੀ ਹੈ ਨਹੀਂ, ਉਹ 1 ਦੀ ਆਸ ਲਾਈ ਬੈਠਾ। ਮਨ ਕੋਲ ਸਬਰ ਨਹੀਂ। ਸੁੱਖ ਤੇ ਇਹ ਸੀ ਵੀ ਚੰਗਾ ਖਾ ਰਿਹਾ, ਚੰਗਾ ਪਾ ਰਿਹਾ, ਚੰਗਾ ਹੜਾ ਰਿਹਾ,
ਬਹੁਤ ਪਿਆਰੀ ਜ਼ਿੰਦਗੀ ਲੰਘ ਰਹੀ ਹੈ, ਤੰਦਰੁਸਤ ਸਰੀਰ ਹੈ, ਕੋਈ ਕਿਸੇ ਦਾ ਕਰਜ਼ਾ ਨਹੀਂ ਦੇਣਾ, ਆਰਾਮ ਨਾਲ ਸੁੱਖ ਦੀ ਰੋਟੀ ਖਾ ਰਿਹਾਂ, ਦੋ ਵਕਤ ਦਾ ਪ੍ਰਸ਼ਾਦਾ ਕਰਿਆ ਹੈ, ਸੁੱਖਾਂ ਨਾਲ ਸ਼ਕੀ ਦਾ, ਬੇਫਿਕਰੀ ਨਾਲ ਵਿਚਰੀ ਦਾ, ਕੋਈ ਪਰਵਾਹ ਨਹੀਂ। ਇਹ ਸੀ ਜ਼ਿੰਦਗੀ ਸੁੱਖ ਦੀ। ਅਤੇ ਆਪਾਂ ਅਜੇ ਵੀ ਕਹੀ ਜਾਂਦੇ ਹਾਂ ਵੀ ਸਾਡੇ ਪੱਲੇ ਹੀ ਕੁਛ ਨਹੀਂ, ਸਭ ਕੁਝ ਹੋਣ ਦੇ ਬਾਵਜੂਦ ਵੀ ਇਨਸਾਨ ਦੁਖੀ ਹੈ। ਕਿਉਂ? ਕਿਉਂਕਿ ਮਨ ਕੋਲ ਟਿਕਾ ਨਹੀਂ, ਮਨ ਕੋਲ ਸਬਰ ਨਹੀਂ। ਇਸ ਲਈ ਰਹਾਉ ਦੀ ਪੰਗਤੀ 'ਚ ਸਤਿਗੁਰੂ ਕਹਿ ਰਹੇ, ਕਹਿੰਦੇ ਤੋ ਹਰ ਮੈਂ, ਕਹਿੰਦੇ ਤੋ ਮੈਂ ਇਸ ਲਈ ਮੈਂ ਹਰ ਹਰ ਕਰੀਆ, ਮੈਂ ਰੱਬ ਰੱਬ ਕੀਤਾ, ਅਤੇ ਜਦੋਂ ਰੱਬ ਰੱਬ ਕੀਤਾ ਨਾ, ਕਹਿੰਦੇ ਤੋ ਸੁੱਖ ਸਹਿਜ ਰੀਆ, ਫਿਰ ਸੁੱਖ ਵੀ ਮਿਲ ਗਿਆ ਅਤੇ ਸਹਿਜ ਵੀ ਮਿਲ ਗਿਆ, ਹੁਣ ਮੇਰਾ ਮਨ ਅਡੋਲ ਹੋ ਕੇ ਟਿਕਿਆ।

ਫਿਰ ਜੀ ਗੁਰੂ ਸਾਹਿਬ ਨੇ ਸ਼ਬਦ ਦਾ ਪਹਿਲਾ ਪਦਾ ਆਰੰਭ ਕੀਤਾ। ਸਤਿਗੁਰੂ ਕਹਿੰਦੇ ਵੀ ਦੂਤਨ ਸੰਗਰੀਆ, ਦੂਤ ਸ਼ਬਦ ਇੱਥੇ ਵਰਤਿਆ ਗਿਆ ਜੀ। ਦੂਤਨ ਬਹੁ ਵਚਨ ਰੂਪ ਚ, ਅਸਲ ਵਿੱਚ ਸ਼ਬਦ ਹੈ ਦੂਤ। ਜਦੋਂ ਬਹੁ ਵਚਨ ਬਣ ਗਿਆ, ਜ਼ਿਆਦੇ ਬਣ ਗਏ, ਫਿਰ ਦੂਤਨ। ਤੇ ਇੱਥੇ ਦੂਤਨ ਤੋਂ ਭਾਵ ਹੈ ਵੈਰੀ, ਦੁਸ਼ਮਣ। ਸਤਿਗੁਰੂ ਕਹਿੰਦੇ ਮੈਂ ਸੰਗ ਪਤਾ ਕਿਹਨਾਂ ਦਾ ਕਰ ਰਿਹਾ, ਕਹਿੰਦੇ ਆਪਣੇ ਵੈਰੀਆਂ ਦੇ ਸੰਗ 'ਚ ਹੀ ਬੈਠਾ ਮੈਂ। ਦੂਤਨ ਸੰਗਰੀਆ, ਸੰਗਰੀਆ ਸ਼ਬਦ ਬਣਿਆ ਸੰਗ ਤੋਂ। ਕਹਿੰਦੇ ਮੈਂ, ਮੇਰਾ ਮਨ ਜਿਹੜਾ ਨਾ, ਇਹ ਸੰਗ ਪਤਾ ਕਿਹਨਾਂ ਦਾ ਕਰ ਰਿਹਾ, ਦੂਤਾਂ ਦਾ ਸੰਗ ਕਰ ਰਿਹਾ। ਮਨ ਬੜਾ ਖੁਸ਼ ਹੈ ਵੈਰੀਆਂ ਨਾਲ ਬਹਿ ਕੇ, ਮਨ ਬੜਾ ਪ੍ਰਸੰਨ ਹੈ ਵਿਸ਼ਿਆਂ ਨਾਲ ਬਹਿ ਕੇ, ਬੜਾ ਖੁਸ਼ ਹੁੰਦਾ ਹੈ। ਮਨ ਨੇ ਇਹ ਨਹੀਂ ਨਾ ਸਮਝਿਆ ਵੀ ਇਹੀ ਲੁੱਟਣ ਵਾਲੇ ਨੇ ਮੈਨੂੰ, ਇਹੀ ਲੁੱਟਣ, ਜਿਹਨਾਂ ਨੂੰ ਮੈਂ ਆਪਣੇ ਦੋਸਤ ਸਮਝੀ ਜਾਂਦਾ, ਜਿਹਨਾਂ ਨੂੰ ਮੈਂ ਆਪਣੇ ਮਿੱਤਰ ਸਮਝੀ ਜਾਂਦਾ, ਇਹੀ ਮੈਨੂੰ ਲੁੱਟੀ ਜਾਂਦੇ ਨੇ। ਮਨ ਨੇ ਸਮਝਿਆ ਹੀ ਨਹੀਂ। ਤੇ ਹੁਣ ਜਿਵੇਂ ਕੋਈ ਮਿੱਤਰ ਬੜਾ ਨਜ਼ਦੀਕੀ ਹੋਵੇ, ਬੜਾ ਨਜ਼ਦੀਕੀ ਹੋਵੇ ਤੇ ਉਹ ਸਾਨੂੰ ਲੁੱਟ ਜਾਏ, ਆਪਾਂ ਕੀ ਕਹਿੰਦੇ ਵੀ ਮੈਂ ਤੇ ਬੁੱਕਲ ਜੀ ਸੱਪ ਲਈ ਬੈਠਾ ਸੀ। ਆਮ ਕਰਕੇ ਸ਼ਬਦ ਵਰਤੇ ਨਾ ਵੀ ਇਹਦੇ ਬੁੱਕਲ ਦੇ ਸੱਪ ਨਿਕਲੇ ਭਾਈ। ਗੁਰੂ ਸਾਹਿਬ ਕਹਿੰਦੇ ਜਿਹੜਾ ਮਨ ਜਿਨ੍ਹਾਂ ਵਿੱਚ ਬੈਠਾ ਹੈ ਸਾਰੇ ਹੀ ਏਦਾਂ ਨੇ, ਭਯੰਗਣ ਬਸਰੀ ਆ, ਬੁੱਕਲ ਦੇ ਸੱਪ ਹੀ ਨੇ ਸਾਰੇ। ਮਨ ਨੂੰ ਕਾਮ ਬੜਾ ਚੰਗਾ ਲੱਗਦਾ ਪਰ ਹੈ ਤੇ ਭਯੰਗ ਹੀ ਹੈ। ਮਨ ਨੂੰ ਕ੍ਰੋਧ ਬੜਾ ਚੰਗਾ ਲੱਗਦਾ ਹੈ, ਇਹ ਵੀ ਸੱਪ। ਫਿਰ ਮਨ ਨੂੰ ਲੋਭ, ਮਨ ਨੂੰ ਮੋਹ, ਮਨ ਨੂੰ ਹੰਕਾਰ, ਇਹ ਸਾਰੇ ਦੂਤ ਨੇ ਜਿਨ੍ਹਾਂ ਨੂੰ ਮਨ ਮਿੱਤਰ ਸਮਝਦਾ। ਪਰ ਸਤਿਗੁਰੂ ਨੇ ਬਾਣੀ 'ਚ ਬਚਨ ਕਰਦਿਆਂ ਕਿਹਾ, ਕਹਿੰਦੇ ਇਹ ਤੇ ਚੋਰ ਨੇ, ਇਹੀ ਲੁੱਟਣ ਵਾਲੇ ਨੇ, ਇਹ ਤੇਰੇ ਮਿੱਤਰ ਥੋੜ੍ਹੀ ਨੇ। ਮਨ ਮਿੱਤਰ ਸਮਝਦਾ ਪਰ ਮਿੱਤਰ ਹੈ ਕੋਈ ਨਹੀਂ ਇਹ। ਹੁਣ ਮੈਂ ਕਿਸੇ ਨੂੰ ਆਪਣਾ ਮਿੱਤਰ ਸਮਝ ਹੀ ਜਾਵਾਂ, ਮਿੱਤਰ ਤੇ ਉਹ ਮੇਰਾ ਤਾਂ ਹੋਵੇ ਜੇ ਅੱਗੋਂ ਅਗਲਾ ਵੀ ਮਿੱਤਰ ਸਮਝੇ। ਉਹ ਕਵੇ ਵੀ ਇਹ ਮਿੱਤਰ ਸਮਝੀ ਜਾਂਦਾ ਤੇ ਸਮਝੀ ਜਾਏ, ਆਪਣਾ ਕੰਮ ਤੇ ਲੁੱਟਣਾ, ਆਪਾਂ ਲੁੱਟ ਕੇ ਚੱਲਦੇ ਬਣਨਾ। ਹੁਣ ਮਨ ਕਾਮ ਨੂੰ ਕੀ ਸਮਝੀ ਜਾਂਦਾ, ਮਿੱਤਰ ਕਾਮ ਕਹਿੰਦਾ ਸਮਝਣਾ ਤੇ ਸਮਝੀ ਚੱਲ ਭਾਈ, ਮੈਂ ਤੇ ਤੈਨੂੰ ਲੁੱਟਣ ਆਇਆ। ਮਨ ਕ੍ਰੋਧ ਨੂੰ ਕਹਿੰਦਾ ਵੀ ਮੈਂ ਤੇਰੇ ਤੋਂ ਦੂਰ ਨਹੀਂ ਜਾਂਦਾ, ਤੂੰ ਮੇਰਾ ਮਿੱਤਰ ਹੈ, ਤੇਰੇ ਨਾਲ ਮੇਰਾ ਪ੍ਰੇਮ ਬੜਾ ਗੂੜਾ ਮਿੱਤਰ ਹੈ ਤੂੰ। ਕ੍ਰੋਧ ਵੀ ਅੱਗੋਂ ਕਹਿੰਦਾ ਵੀ ਚੱਲ ਠੀਕ ਹੈ ਭਾਈ, ਤੂੰ ਮਿੱਤਰ ਸਮਝਦਾ ਸਮਝੀ ਚੱਲ, ਆਪਾਂ ਤੇਰੇ ਪੱਲੇ ਥੋੜ੍ਹੀ ਕੁਛ ਛੱਡਣਾ। ਸਤਿਗੁਰੂ ਨੇ ਬਾਣੀ 'ਚ ਪ੍ਰਵਚਨ ਕੀਤੇ ਨਾ, ਕਾਮ ਕ੍ਰੋਧ ਕਾਇਆ ਕਹੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢੱਲ ਹੈ। ਮੈਂ ਮਿੱਤਰ ਸਮਝੀ ਜਾਂਦਾ ਸਾਂ, ਅਗਲੇ ਸਰੀਰ ਵੀ ਗਾਲ ਗਏ। ਮਨ ਕਰਕੇ ਤੇ ਲੁੱਟਿਆ ਹੀ ਲੁੱਟਿਆ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਇਹ ਤੇ ਲੁੱਟ ਰਹੇ ਸੀ, ਮੈਂ ਮਿੱਤਰ ਸਮਝੀ ਜਾਂਦਾ। ਮੈਂ ਬੜੇ ਫਿਰ ਜਿਵੇਂ ਇੱਕ ਬਾਬਾ ਕਬੀਰ ਸਾਹਿਬ ਦਾ ਬਚਨ ਪੜ੍ਹਦੇ, ਗੁਰ ਦਿਖ ਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਉਹ ਤੇ ਮੁੜ ਕੇ ਗੁਰੂ ਨੇ ਦੱਸਿਆ, ਉਹ ਸੱਜਣਾ ਜਿਨ੍ਹਾਂ ਨੂੰ ਤੂੰ ਮਿੱਤਰ ਸਮਝੀ ਜਾਂਦਾ ਉਹ ਮਿੱਤਰ ਹੈ ਕੋਈ ਨਹੀਂ, ਉਹ ਤੇ ਤੈਨੂੰ ਲੁੱਟ ਰਹੇ। ਉਹ ਤੇ ਜਦੋਂ ਗੁਰੂ ਨੇ ਮੱਤ ਦਿੱਤੀ, ਪੱਲੇ ਗੁਰੂ ਸਾਹਿਬ ਦਾ ਦਿੱਤਾ ਉਪਦੇਸ਼ ਮੈਂ ਬੰਨ ਲਿਆ, ਫਿਰ ਪਤਾ ਲੱਗਾ ਉਹ ਵਾਕਈ ਤੇ ਬੁੱਕਲ ਦੇ ਸੱਪ ਸਨ, ਫਿਰ ਮੈਂ ਛੱਡਣ ਦੀ ਗੱਲ ਕੀਤੀ, ਨਹੀਂ ਤੇ ਮੈਂ ਵਾਸੀ ਇਹਨਾਂ ਨਾਲ ਰਿਹਾ। ਦੂਤਨ ਸੰਗਰੀਆ ਪੋਯੰਗਨ ਬਸਰੀਆ, ਦੂਤਾਂ ਦਾ ਸੰਗ ਕੀਤਾ ਹੋਇਆ ਹੈ ਕਹਿੰਦੇ, ਤੇ ਏਦਾਂ ਜਿਵੇਂ ਸੱਪਾਂ ਦੇ ਨਾਲ ਵਸ ਰਿਹਾ ਹਾਂ। ਅਣਕ ਉਪਰੀਆ, ਉਪਰੀਆ ਮਤਲਬ ਫਿਰ ਉਪਾ, ਬੜੇ ਇਲਾਜ ਕੀਤੇ ਵੀ ਮੈਂ ਲੁੱਟਿਆ ਕਿਉਂ ਜਾਂਦਾ, ਮੈਂ ਬਚਦਾ ਕਿਉਂ ਨਹੀਂ, ਮੇਰੇ ਕੋਲ ਜੁੜਦਾ ਕਿਉਂ ਨਹੀਂ, ਮੇਰਾ ਧਨ ਲੁੱਟਿਆ ਕਿਉਂ ਜਾਂਦਾ, ਮੈਂ ਜਿਨ੍ਹਾਂ ਨੂੰ ਮਿੱਤਰ ਸਮਝੀ ਗਿਆ ਉਹੀ ਲੁੱਟਦੇ ਗਏ, ਮੈਨੂੰ ਪਤਾ ਹੀ ਨਹੀਂ ਲੱਗਿਆ, ਮੈਂ ਤੇ ਅੱਖਾਂ ਬੰਦ ਕਰੀ ਬੈਠਾ ਸਾਂ ਵੀ ਇਹੀ ਲੁੱਟਣ ਵਾਲੇ ਨੇ।
ਜਿਵੇਂ ਕੋਈ ਕਿਸੇ ਨੂੰ ਆਪਾਂ ਮਿੱਤਰ ਸਮਝਦੇ ਹਾਂ, ਕੋਈ ਆ ਕੇ ਆਖੇ ਵੀ ਸੱਜਣਾ ਤੈਨੂੰ ਲੁੱਟਣ ਵਾਲਾ ਤੇਰਾ ਮਿੱਤਰ ਹੀ ਹੈ, ਆਪਾਂ ਭਰੋਸਾ ਨਹੀਂ ਕਰਦੇ ਵੀ ਨਹੀਂ ਭਾਈ ਜਿੰਨਾ ਚਿਰ ਮੈਂ ਨਹੀਂ ਮੰਨ ਵੇਖਦਾ, ਮੈਂ ਆਪਣੇ ਅੱਖੀ ਨਹੀਂ ਵੇਖ ਲੈਂਦਾ, ਮੈਂ ਨਹੀਂ ਮੰਨਦਾ ਵੀ ਮੇਰਾ ਮਿੱਤਰ ਲੁੱਟਣ ਵਾਲਾ ਹੈ, ਨਹੀਂ ਮੰਨਦੇ। ਦਿਨ ਰਾਤ ਮੈਂ ਲੁੱਟਿਆ ਜਾਂਦਾ ਸਾਂ, ਗੁਰੂ ਨੇ ਆਖਣਾ ਵੀ ਤੂੰ ਲੁੱਟਿਆ ਜਾਂਦਾ, ਤੇਰੇ ਮਿੱਤਰ ਜਿਨ੍ਹਾਂ ਨੂੰ ਤੂੰ ਸਮਝੀ ਜਾਂਦਾ ਉਹੀ ਲੁੱਟਦੇ ਨੇ। ਮੈਂ ਕਹਿੰਦਾ ਸੀ ਨਹੀਂ ਜੀ, ਫਿਰ ਮੈਂ ਉਪਾਅ ਬੜੇ ਕਰਦਾ ਸਾਂ ਵੀ ਅੱਜ ਮੈਂ ਇੱਥੇ ਨਹੀਂ ਇੱਥੇ ਧਨ ਲੁਕੋਵਾਂਗਾ, ਅੱਜ ਨਾਮ ਰੂਪੀ ਧਨ ਇੱਦਾਂ ਨਹੀਂ ਇੱਦਾਂ ਲੁਕੋ ਕੇ ਰੱਖਾਂਗਾ, ਅੱਜ ਮੈਂ ਆਪਣੇ ਚੰਗੇ ਗੁਣ ਇੱਦਾਂ ਲੁਕੋ ਕੇ ਰੱਖਾਂਗਾ। ਫਿਰ ਦੱਸਦਾ ਕਿਹਨਾਂ ਨੂੰ ਸੀ? ਆਪਣੇ ਮਿੱਤਰਾਂ ਨੂੰ, ਹੋਰ ਕਿਸੇ ਨੂੰ ਦੱਸਣਾ ਵੀ ਨਹੀਂ। ਜਦੋਂ ਹੋਰ ਕਿਸੇ ਨੂੰ ਨਾ ਦੱਸਿਆ, ਇਕੱਲਾ ਮਿੱਤਰਾਂ ਨੂੰ ਪਤਾ ਸੀ ਨਾ, ਫਿਰ ਜਦੋਂ ਲੁੱਟਿਆ ਗਿਆ ਤੇ ਫਿਰ ਆਪਾਂ ਮੰਨਦੇ ਹਾਂ ਵੀ ਵਾਕਈ ਭਾਈ ਮਿੱਤਰ ਹੀ ਲੁੱਟਣ ਵਾਲੇ ਸੀ। ਜਿਵੇਂ ਘਰ ਦੇ ਵਿੱਚ ਚੋਰੀ ਹੋਵੇ ਨਾ ਬਾਹਰੀ ਤੌਰ 'ਤੇ, ਅਤੇ ਚੋਰ ਆ ਗਏ ਨਾ, ਬੜਾ ਖਲਾਰਾ ਪਾਉਂਦੇ, ਫਿਰ ਆਪਾਂ ਕਹਿੰਦੇ ਵੀ ਚੋਰੀ ਹੋ ਗਈ। ਅਤੇ ਜੇ ਬਹੁਤਾ ਖਲਾਰਾ ਨਾ ਪਾਇਆ ਹੋਵੇ, ਜਿੱਥੇ ਕਹੀਂ ਧਨ ਦੌਲਤ ਰੱਖਿਆ ਸੀ ਉੱਥੋਂ ਅਗਲੇ ਕੱਢ ਕੇ ਲੈ ਗਏ, ਫਿਰ ਆਪਾਂ ਕਹਿੰਦੇ ਵੀ ਇਹ ਤਾਂ ਕਿਸੇ ਭੇਤੀ ਦਾ ਹੀ ਕੰਮ ਸੀ, ਭੇਤੀ ਲੈ ਗਿਆ ਕੋਈ। ਉਦੋਂ ਪਤਾ ਲੱਗਾ ਨਾ ਵੀ ਭੇਤੀ ਲੈ ਗਿਆ, ਜਿਹਨੂੰ ਪਤਾ ਸੀ ਉਹ ਲੁੱਟ ਕੇ ਲੈ ਗਿਆ, ਫਿਰ ਪਤਾ ਲੱਗਾ ਵੀ ਵਾਕਈ ਭਾਈ ਵੇਖੋ ਜੀ ਕਿਤੇ ਨਹੀਂ ਖਲਾਰਾ ਪਿਆ ਜੀ। ਫਿਰ ਆਸ ਪੜੋਸ ਵਾਲੇ ਵੀ ਕਹਿਣ ਲੱਗੇ ਜੀ ਇਹ ਕੋਈ ਬਾਹਰੋਂ ਨਹੀਂ ਆਇਆ ਅਤੇ ਕੋਈ ਭੇਤੀ ਲੁੱਟ ਕੇ ਲੈ ਗਿਆ, ਜਿਹਨੂੰ ਪਤਾ ਸੀ। ਬਸ ਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆ ਸਾਡੇ ਘਰ ਦੇ ਭੇਤੀ ਨੇ। ਕਾਇਆ ਰੂਪੀ ਘਰ ਹੈ ਨਾ, ਸਰੀਰ ਰੂਪੀ ਘਰ ਹੈ, ਇਹਨੂੰ ਗੁਰੂ ਸਾਹਿਬ ਨੇ ਮਹਿਲ ਵੀ ਕਿਹਾ, ਇਹਨੂੰ ਮੰਦਰ ਵੀ ਕਿਹਾ। ਇਹ ਜਿਹੜਾ ਮਹਿਲ ਹੈ, ਇਹ ਜਿਹੜਾ ਮੰਦਰ ਹੈ, ਇਹਨੂੰ ਪਿੰਡ ਵੀ ਕਿਹਾ ਗੁਰੂ ਸਾਹਿਬ ਨੇ, ਵੀ ਇਹ ਪਿੰਡ ਹੈ ਤੇਰਾ, ਕਾਇਆ ਰੂਪੀ ਪਿੰਡ ਹੈ, ਸਰੀਰ ਰੂਪੀ ਪਿੰਡ ਹੈ, ਇਹ ਨਗਰ ਵੀ ਕਿਹਾ ਗੁਰੂ ਸਾਹਿਬ, ਅਲੱਗ ਅਲੱਗ ਲਫ਼ਜ਼ ਵਰਤੇ ਮਾਲਕ ਨੇ। ਹੁਣ ਇਹਨਾਂ ਦਾ ਭੇਤੀ ਕੌਣ ਹੈ? ਕਾਮ। ਇਸ ਨਗਰ ਦਾ ਭੇਤੀ ਕੌਣ ਹੈ? ਕ੍ਰੋਧ। ਇਸ ਨਗਰ ਦਾ ਭੇਤੀ ਲੋਭ। ਇਸ ਨਗਰ ਦਾ ਭੇਤੀ ਮੋਹ। ਇਸੇ ਨਗਰ ਵਿੱਚ ਭੇਤ ਰੱਖਣ ਵਾਲਾ ਹੰਕਾਰ ਵੀ ਹੈ। ਤੇ ਮਨ ਕੀ ਹੈ? ਮਨ ਇਸ ਨਗਰੀ ਦਾ ਚੌਂਕੀਦਾਰ, ਮਨ ਚੌਂਕੀਦਾਰ ਹੈ। ਤੇ ਜਦੋਂ ਚੌਂਕੀਦਾਰ ਚੋਰਾਂ ਨਾਲ ਰਲ ਜੇ, ਫਿਰ ਕੋਈ ਲੁੱਟਣ ਤੋਂ ਬਚਾ ਸਕਦਾ? ਪਿੰਡ ਵਿੱਚ ਪਹਿਰੇਦਾਰ ਰੱਖਿਆ ਵੀ ਬਾਹਰੋਂ ਨਾ ਕੋਈ ਆਵੇ, ਪਹਿਰੇਦਾਰ ਖਿਆਲ ਰੱਖੂ ਭਾਈ ਸਾਡੇ ਪਿੰਡ 'ਚ ਚੋਰੀ ਨਹੀਂ ਹੋਵੇ, ਬਾਹਰੋਂ ਕੋਈ ਨਹੀਂ ਆਉਣ ਦੇਣਾ, ਜੇ ਕੋਈ ਬਾਹਰੋਂ ਆਵੇ ਤੇ ਪਹਿਰੇਦਾਰ ਰੌਲਾ ਪਾ ਦੇ ਵੀ ਭਾਈ ਉੱਠ ਜਾਓ ਤੁਹਾਨੂੰ ਲੁੱਟਣ ਵਾਸਤੇ ਆ ਗਏ। ਹੋਇਆ ਕੀ? ਜਿਹੜਾ ਪਹਿਰੇਦਾਰ ਰੱਖਿਆ ਉਹ ਚੋਰਾਂ ਦਾ ਸੰਗੀ, ਤੇ ਪਹਿਰੇਦਾਰ ਨੇ ਪਿੰਡ ਵਾਲਿਆਂ ਨੂੰ ਤੇ ਕੀ ਠਾਉਣਾ ਸੀ, ਉਹ ਪਹਿਲਾਂ ਚੋਰਾਂ ਨੂੰ ਦੱਸਦਾ ਸੀ ਸੌਂਗੇ ਸਾਰੇ ਆ ਜਾਓ ਭਾਈ, ਉਹ ਨਾਲ ਰਲ ਕੇ ਲੁੱਟਣ ਚਲੇ ਜਾਂਦਾ ਵੀ ਅੱਜ ਫਲਾਣੇ ਪਿੰਡ ਆਪਣੇ ਇਸ ਪਿੰਡ 'ਚ ਫਲਾਣੇ ਘਰ 'ਚ ਕੋਈ ਨਹੀਂ, ਉਹ ਸਾਰੇ ਕਿਤੇ ਗਏ ਹੋਏ ਨੇ, ਆਪਾਂ ਜੋ ਉਸ ਘਰ 'ਚ ਡਾਕਾ ਪਾਉਣਾ, ਉਹ ਲਾਲ ਲੱਗ ਕੇ ਲੋਕ ਲੁੱਟ ਕੇ ਲੈਣ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਬਾਬਾ ਕਬੀਰ ਸਾਹਿਬ ਨੇ ਕੀ ਕਿਹਾ? ਨਿਗਮ ਹੁਸ਼ਿਆਰ ਪਹਿਰੂਆ ਜਾਗਤ ਮੁਸੀਅਤ ਹਾਉ ਰੇ, ਭਾਈ ਉਹ ਪਹਿਰੇਦਾਰਾ ਹੁਸ਼ਿਆਰ ਰਹਿ, ਤੂੰ ਤੇ ਜਾਗਦਾ ਹੀ ਲਟਾਈ ਜਾਂਦਾ ਸਾਰਾ ਕੁਛ, ਲਟਾਇਆ ਨਾ ਸਾਰਾ ਕੁਛ ਮਨ ਨੇ, ਕਿ ਮਨ ਨੂੰ ਪਤਾ ਨਹੀਂ? ਬਾਬਾ ਕਬੀਰ ਸਾਹਿਬ ਨੇ ਨਾਲ ਕਿਹਾ ਮਨ ਜਾਣੇ ਸਭ ਬਾਤ ਜਾਣਤ ਹੀ, ਮਨ ਜਾਗਦਾ ਸੀ ਪਰ ਇਹਨੇ ਫਿਰ ਵੀ ਲਟਾਇਆ, ਇਹਦਾ ਮਤਲਬ ਇਹ ਚੋਰਾਂ ਨਾਲ ਰਲਿਆ ਹੈ, ਐਵੇਂ ਨਹੀਂ ਲਟਾਤਾ। ਜਦੋਂ ਚੌਂਕੀਦਾਰੀ ਚੋਰਾਂ ਦੇ ਸੰਗੀ ਹੋ ਜੇ, ਚੌਂਕੀਦਾਰੀ ਚੋਰਾਂ ਨਾਲ ਰਲ ਜੇ ਤੇ ਦੱਸੋ ਕੌਣ ਬਚਾਏਗਾ? ਜਾਂ ਇੱਦਾਂ ਕਹਿ ਲਓ ਵੀ ਘਰ ਦਾ ਕੋਈ ਜੀ ਚੋਰ ਨਾਲ ਰਲ ਜੇ ਵੀ ਚੱਲ ਤੂੰ ਚੋਰੀ ਕਰ, ਆਪਾਂ ਅੱਧਾ ਅੱਧਾ ਕਰਾਂਗੇ, ਮੈਂ ਤੈਨੂੰ ਦੱਸੂ ਕਿੱਥੇ ਪਿਆ ਸਾਰਾ ਕੁਛ, ਫਿਰ ਘਰ ਨੂੰ ਲੁੱਟਣ ਤੋਂ ਕੋਈ ਬਚਾ ਸਕਦਾ? ਜਦੋਂ ਘਰ ਦਾ ਭੇਤੀ ਚੋਰਾਂ ਨਾਲ ਰਲ ਗਿਆ, ਉਹ ਕਹਿੰਦਾ ਵੀ ਤੁਸੀਂ ਆਇਓ, ਆਪਾਂ ਤੁਹਾਨੂੰ ਕਹਿਣਾ ਕੁਛ ਨਹੀਂ, ਮੈਂ ਤੇ ਦੱਸੂ ਤੁਹਾਨੂੰ ਕੀ ਕੁਛ ਕਿੱਥੇ ਪਿਆ, ਉਹ ਕਹਿੰਦੇ ਵੀ ਗੱਲ ਹੀ ਕੋਈ ਨਹੀਂ, ਕਹਿੰਦੇ ਕਰਾਂਗੇ ਆਪਾਂ ਅੱਧਾ ਅੱਧਾ ਮੁਨਾਫਾ ਆਪਣਾ ਅੱਧਾ ਅੱਧਾ, ਵੀ ਮੇਰਾ ਕੰਮ ਮੈਂ ਦੱਸਣਾ, ਤੁਹਾਡਾ ਕੰਮ ਮੈਂ ਲੁੱਟਣਾ।
ਮੁਨਾਫਾ ਅੱਧਾ ਅੱਧਾ, ਉਹ ਕਹਿੰਦੇ ਕੱਲ ਗੱਲ ਹੀ ਕੋਈ ਨਹੀਂ। ਤੇ ਟੱਬਰ ਸਾਰਾ ਮੁੜ ਕੇ ਝਮੇਲਿਆਂ ਚ ਫਸਿਆ ਹੋਵੇ ਵੀ ਪਤਾ ਨਹੀਂ ਕੌਣ ਲੁੱਟ ਕੇ ਲੈ ਗਿਆ, ਕਿਹੜਾ ਚੋਰੀ ਕਰਕੇ ਲੈ ਗਿਆ, ਤੇ ਜਦੋਂ ਪਤਾ ਲੱਗੇ ਵੀ ਤੇ ਘਰ ਦਾ ਭੇਤੀ ਹੈ, ਫਿਰ ਬਚਾ ਕੋਈ ਨਹੀਂ ਸਕਦਾ ਜੀ ਜੇ ਘਰੋਂ ਆਪ ਹੀ ਕੋਈ ਲਟਾਉਣ ਵਾਲਾ ਬਣ ਜੇ। ਇਸ ਲਈ ਸਤਿਗੁਰੂ ਨੇ ਕਿਹਾ, ਕਹਿੰਦੇ ਦੂਤਾਂ ਦੇ ਸੰਗ ਰਹਿਣਾ ਤੇ ਏਦਾਂ ਦਾ ਹੈ ਜਿਵੇਂ ਸੱਪਾਂ ਦੇ ਨਾਲ ਵਸਣਾ, ਤੇ ਫਿਰ ਜਦੋਂ ਸੱਪਾਂ ਨਾਲ ਵਸੇਬਾ ਹੋ ਜੇ ਫਿਰ ਅਨਕ ਉਪਰੀਆ, ਕਹਿੰਦੇ ਜਿਹੜੇ ਮਰਜ਼ੀ ਉਪਾਅ ਕਰ ਲਓ ਫਿਰ ਨਹੀਂ ਬਚਿਆ ਜਾਂਦਾ, ਫਿਰ ਨਹੀਂ ਬਚ ਸਕਦੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਆਪਾਂ ਇੱਕ ਮੰਗਲਾਚਰਨ ਦੇ ਰੂਪ ਚ ਬਚਨ ਪੜ੍ਹਿਆ ਨਾ ਬਾਬਾ ਕਬੀਰ ਸਾਹਿਬ ਦਾ, ਕਬੀਰ ਬਾਂਸ ਵਡਾਈ ਬੂਡਿਆ ਇਉਂ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਵਸੈ ਬਾਂਸ ਸੁਗੰਧ ਨਾ ਹੋਏ। ਜਿੰਨਾ ਮਰਜ਼ੀ ਯਤਨ ਕਰ ਲਓ ਬਾਂਸ ਨੂੰ ਭਾਵੇਂ ਚੰਦਨ ਦੀਆਂ ਜੜਾਂ ਦੇ ਵਿੱਚ ਲਾ ਕੇ ਆ ਜਾਓ ਵੀ ਸੱਜਣਾ ਅੱਜ ਤੇ ਤੈਨੂੰ ਸੁਗੰਧੀ ਨਾਲ ਭਰ ਕੇ ਹੀ ਛੱਡੂ। ਲਾਲਾ ਜ਼ੋਰ ਬਾਬਾ ਕਬੀਰ ਸਾਹਿਬ ਨੇ ਕਿਹਾ, ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਜਿਹੜਾ ਚੰਦਨ ਕੋਲ ਰਹਿੰਦਾ ਉਹ ਚੰਦਨ ਬਣ ਜਾਂਦਾ, ਪਰ ਦੂਜੇ ਪਾਸੇ ਨਾਲ ਕਿਹਾ ਭਾਈ ਏਦਾਂ ਦੀ ਮਾੜੀ ਕਿਸਮਤ ਨਾ ਲੈ ਕੇ ਆਇਓ ਜਿੱਦਾਂ ਦੀ ਬਾਂਸ ਲੈ ਕੇ ਆਇਆ। ਕਰਮ ਨੇ ਨਾ ਉਹਦੇ, ਉਹ ਖੋਖਲਾ ਹੈ, ਹੰਕਾਰ ਬੜਾ ਭਰਿਆ ਵੀ ਮੈਂ ਲਮੇਰਾ ਬੜਾ ਖੋਖਲਾ ਹੈ। ਜਦੋਂ ਖੋਖਲੇ ਦੀ ਬਾਂਸ ਦੀ ਗੱਲ ਕੀਤੀ ਫਿਰ ਬਾਬਾ ਕਬੀਰ ਸਾਹਿਬ ਕਹਿੰਦੇ ਇਉਂ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਵਸੈ ਉਹਦੇ ਨੇੜੇ ਵੱਸਦਿਆਂ ਵੀ ਬਾਂਸ ਸੁਗੰਧ ਨਾ ਨਹੀਂ ਸੁਗੰਧੀ ਭਰੀ ਗਈ। ਹੁਣ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਓ ਵੀ ਸੱਜਣਾ ਤੈਨੂੰ ਗੁਣ ਦੇਣੇ ਹੀ ਦੇਣੇ ਨੇ, ਤੇ ਜੇ ਅੱਗੋਂ ਮਨ ਹੀ ਤਿਆਰ ਨਾ ਹੋਵੇ। ਮਨ ਨੂੰ ਨਾ ਜੀ ਜਦੋਂ ਗੁਰੂ ਸਾਹਿਬ ਨੇ ਬਾਣੀ ਚ ਆਖਿਆ ਤੇ ਉਦੋਂ ਇਹ ਕਿਹਾ ਵੀ ਮੈਂ ਇਰਿੰਡ ਆ, ਮੈਂ ਨੀਵਾਂ ਆ, ਮੈਂ ਮਾੜਾ ਆ, ਮਨ ਨੂੰ ਇਹੀ ਕਿਹਾ ਨਾ। ਮਨ ਨੂੰ ਕਦੇ ਵੀ ਗੁਰਬਾਣੀ ਦੇ ਵਿੱਚ ਬਾਂਸ ਨਹੀਂ ਆਖਿਆ, ਕਿਉਂ? ਕਿਉਂਕਿ ਜੇ ਇਹ ਬਾਂਸ ਬਣ ਗਿਆ ਨਾ, ਉਹਦੇ ਵਰਗਾ ਸੁਭਾਅ ਬਣ ਗਿਆ, ਫਿਰ ਇਹ ਹੰਕਾਰੀ ਤੇ ਹੋ ਸਕਦਾ ਹੈ ਪਰ ਚੰਦਨ ਦੀ ਸੁਗੰਧ ਹੀ ਨਹੀਂ ਲੈ ਸਕਦਾ। ਬਾਬਾ ਜੀ ਦੀ ਬਾਣੀ ਪੜੋ, ਭਗਤ ਰਵਿਦਾਸ ਜੀ ਉਹਨਾਂ ਕੀ ਕਿਹਾ, ਤੁਮ ਚੰਦਨ ਹਮ ਅਰਿੰਡ ਬਾਪੂਰੇ, ਨੀਚ ਰੂਖ ਤੇ ਊਚ ਪਏ ਹੈ, ਨੀਵਿਆਂ ਤੋਂ ਉੱਚੇ ਬਣ ਗਏ। ਇਸੇ ਤਰ੍ਹਾਂ ਮਿੱਠਤ ਨੀਵੀਂ ਨਾਨਕਾ, ਉੱਥੇ ਸਿਮਲ ਰੁੱਖ, ਕੋਈ ਗੁਣ ਨਹੀਂ ਕਿਸੇ ਰੂਪ ਵਿੱਚ ਵੀ। ਸਤਿਗੁਰੂ ਕਹਿੰਦੇ ਦੂਤਾਂ ਦਾ ਸੰਗ ਬਸ ਏਦਾਂ ਦਾ ਹੀ ਹੈ, ਦੂਤਨ ਸੰਗਰੀਆ ਪੁਯੰਗਨ ਬਸਰੀਆ ਅਨਕ ਉਪਰੀਆ, ਅਨੇਕਾਂ ਉਪਾਅ ਪਰ ਉਹ ਜਿੰਨੇ ਵੀ ਕੀਤੇ ਨਾ ਕਹਿੰਦੇ ਇਹਨਾਂ ਤੋਂ ਛੁਟਕਾਰਾ ਨਹੀਂ ਹੋਇਆ। ਜਦੋਂ ਛੁਟਕਾਰਾ ਨਾ, ਮੈਂ ਬੇਵੱਸ ਹੋ ਗਿਆ ਨਾ ਵੀ ਮੇਰੇ ਤੋਂ ਤੇ ਕੁਛ ਨਹੀਂ ਸਰੇ, ਜਿੰਨਾ ਕੁ ਕਰ ਸਕਦਾ ਸੀ ਜੀ ਕੀਤਾ, ਜਿੰਨੇ ਕੁ ਐਫਰਟਸ ਲਾ ਸਕਦਾ ਸੀ ਮੈਂ ਲਾਏ ਪਰ ਕੁਛ ਨਹੀਂ ਬਣਿਆ। ਫਿਰ ਹੁਣ ਤੇ ਜੀ ਰੱਬ ਤੇ ਛੱਡਤਾ, ਅਖੀਰ ਬੰਦਾ ਕਹਿ ਦਿੰਦਾ ਨਾ ਜਦੋਂ ਐਂ ਥੱਕ ਹਾਰ ਜਾਂਦਾ ਜੀ, ਹੁਣ ਤੇ ਰੱਬ ਦੇ ਭਰੋਸੇ ਹੀ ਹੈ ਬਸ, ਜੇ ਕਾਰਜ ਬਣ ਗਿਆ ਤਾਂ ਵੀ ਠੀਕ ਹੈ, ਜੇ ਨਾ ਬਣਿਆ ਤੇ ਫਿਰ ਤਾਂ ਵੀ ਠੀਕ ਹੈ। ਆਪਾਂ ਹੁਣ ਰੱਬ ਦੇ ਆਸਰੇ ਛੱਡਤਾ ਕਿਉਂਕਿ ਸਾਡੇ ਹੱਥ ਵੱਸ ਕੁਛ ਨਹੀਂ ਰਿਹਾ। ਮਾਲਕ ਕਹਿੰਦੇ ਬੜਾ ਜ਼ੋਰ ਲਾਇਆ, ਅਨੇਕ ਉਪਰੀਆ ਅਨੇਕਾਂ ਉਪਾਅ ਵਰਤੇ ਪਰ ਬਣਿਆ ਕੁਛ ਨਹੀਂ। ਫਿਰ ਜਦੋਂ ਨਹੀਂ ਕੁਛ ਬਣਿਆ ਨਾ, ਫਿਰ ਆਪਾਂ ਕੀ ਕੀਤਾ, ਤੋ ਮੈਂ ਹਰ ਹਰ ਕਰੀਆ, ਰਹਾਉ ਦੀ ਪੰਗਤੀ ਕਹਿੰਦੇ ਫਿਰ ਮੈਂ ਰੱਬ ਰੱਬ ਕਰਨ ਲੱਗਿਆ। ਤੇ ਜਦੋਂ ਕਹਿੰਦੇ ਰੱਬ ਦੇ ਭਰੋਸੇ ਛੱਡਤਾ, ਸਾਰਾ ਕੁਛ ਹੀ ਰੱਬ ਦੇ ਆਸਰੇ ਛੱਡਤਾ, ਫਿਰ ਕੀ ਹੋਇਆ, ਤੋ ਸੁੱਖ ਸਹਿਜ ਰੀਆ, ਕਹਿੰਦੇ ਮੈਂ ਸੁੱਖ ਲੱਭਦਾ ਸੀ, ਬੜੇ ਯਤਨ ਕੀਤੇ ਪਰ ਬਣਿਆ ਕੁਛ ਨਹੀਂ। ਕਹਿੰਦੇ ਜਿੱਦਣ ਰੱਬ ਤੇ ਡੋਰਾਂ ਸੁੱਟਤੀਆਂ, ਰੱਬ ਤੇ ਭਰੋਸਾ ਰੱਖ ਲਿਆ ਵੀ ਰੱਬਾ ਹੁਣ ਤੂੰ ਜਿਵੇਂ ਕਰਦੇ
ਉਵੇਂ ਹੀ ਠੀਕ ਹੈ। ਕਹਿੰਦੇ ਉਸ ਦਿਨ ਤੋਂ ਸੁੱਖ ਸਹਿਜ ਰਹੀਆ, ਉਦਣ ਦਾ ਸੁੱਖ ਵੀ ਆ ਗਿਆ ਅਤੇ ਸਹਿਜ ਵੀ ਆ ਗਿਆ, ਮੈਂ ਆਪਣੇ ਯਤਨ ਛੱਡਤੇ। ਕਿਉਂਕਿ ਜਿੰਨਾ ਚਿਰ ਆਪਣੇ ਯਤਨ ਨੇ ਉਹਨਾਂ ਚਿਰ, ਬਾਪੂ ਜੀ ਦੀ ਬਾਣੀ ਦਾ ਇੱਕ ਬਚਨ ਪੜ੍ਹੋ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀ ਉਹਨਾਂ ਕੋਏ, ਕਹੋ ਨਾਨਕ ਸੁਣ ਰੇ ਮਨ ਹਰ ਭਾਵੈ ਸੋ ਹੋਏ। ਤੇਰੇ ਯਤਨ ਕੀ ਕਰਨਗੇ, ਕਿਉਂਕਿ ਅੱਗੇ ਕਹਿ ਰਹੇ ਹਰ ਭਾਵੈ ਸੋ ਹੋਏ, ਉੱਥੇ ਤੇਰਾ ਯਤਨ ਕੀ ਕਰੇਗਾ। ਤੇ ਭਲਾ ਇਸੇ ਚੀਜ਼ ਨਹੀਂ ਵੀ ਤੂੰ ਪਹਿਲਾਂ ਹੀ ਕਹਿ ਦੇ ਵੀ ਮਾਲਕਾ ਜਿਵੇਂ ਤੈਨੂੰ ਚੰਗਾ ਲੱਗੇ, ਕਿੱਡਾ ਸੁਖਾਲਾ ਜਿਹਾ ਕੰਮ ਹੈ। ਮੈਂ ਅੱਡੀ ਚੋਟੀ ਦਾ ਜ਼ੋਰ ਲਾਈ ਜਾਂਦਾ, ਰੱਬ ਨੂੰ ਚੰਗਾ ਕੋਈ ਨਾ ਲੱਗੇ ਮੈਂ ਕੀ ਸਵਾਰ ਲੈਣਾ, ਤੇ ਅੱਡੀ ਚੋਟੀ ਦਾ ਜ਼ੋਰ ਲਾਉਣ ਨਾਲੋਂ ਚੰਗਾ ਵੀ ਮਾਲਕਾ ਜਿਵੇਂ ਤੈਨੂੰ ਚੰਗਾ ਲੱਗੇ ਤੂੰ ਉਵੇਂ ਕਰਨਾ, ਮੈਨੂੰ ਇੰਨੀ ਕੁ ਸੁਮਤ ਬਖਸ਼ ਵੀ ਜਿਵੇਂ ਤੈਨੂੰ ਚੰਗਾ ਲੱਗਦਾ ਮੈਂ ਉਵੇਂ ਕਰ ਸਕਾਂ। ਸੁੱਖ ਵੀ ਹੈ ਤੇ ਸਹਿਜ ਵੀ ਹੈ। ਇਸ ਲਈ ਸਾਹਿਬ ਕਹਿੰਦੇ ਦੂਤਨ ਸੰਗਰੀਆ ਭੁਯੰਗਨ ਬਸਰੀਆ ਅਨਕ ਉਪਰੀਆ ਤਉ ਮੈਂ ਹਰ ਹਰ ਕਰੀਆ ਤਉ ਸੁੱਖ ਸਹਿਜ ਰੀਆ। ਕਹਿੰਦੇ ਫਿਰ ਸੁੱਖ ਤੇ ਸਹਿਜ ਬਣਿਆ ਜਿੱਦਣ ਮੈਂ ਆਸ ਤੇ ਭਰੋਸਾ ਇੱਕ ਅਕਾਲ ਪੁਰਖ ਉੱਤੇ ਛੱਡਿਆ ਹੈ।

ਹੁਣ ਮਿਥਨ ਮੋਹਰੀਆ, ਮੋਹ ਲੈਣ ਵਾਲੀ ਮਿਥਨ ਮਿੱਥੀ ਹੋਈ, ਜਾਂ ਇਉਂ ਕਹਿ ਲਓ ਵੀ ਸਾਰੀ ਜ਼ਿੰਦਗੀ ਉਹੀ ਕੀਤਾ ਜੋ ਕਰਨਾ ਨਹੀਂ ਸੀ ਚਾਹੀਦਾ। ਜਿਵੇਂ ਕੋਈ ਵਸਤੂ ਆਪਣੀ ਨਾ ਹੋਵੇ, ਆਪਣੀ ਹੈ ਨਹੀਂ ਵਸਤੂ, ਤੇ ਵੇਖ ਕੇ ਉਹਦੇ ਤੇ ਸਾਰਾ ਦਿਨ ਬੈਠਾ ਕਹੀ ਜਾਵੇ ਆਪਣੀ ਹੋਈ ਹੈ ਭਾਈ, ਇਹ ਵਸਤੂ ਆਪਣੀ ਹੋਈ ਹੈ, ਆਪਣੀ ਕਹਿੰਦਿਆਂ ਕਹਿੰਦਿਆਂ ਸਵੇਰ ਤੋਂ ਲੈ ਕੇ ਸ਼ਾਮਾਂ ਪੈ ਗਈਆਂ, ਰਾਤ ਪੈ ਗਈ, ਜਿਹਦੀ ਵਸਤੂ ਸੀ ਅਗਲਾ ਲੈਣ ਆ ਗਿਆ, ਕਹਿੰਦਾ ਵੀ ਛੱਡ ਭਾਈ ਇਹ ਤਾਂ ਮੇਰੀ ਹੈ, ਉਹ ਲੈ ਗਿਆ। ਹੁਣ ਉੱਥੇ ਮੇਰੇ ਝੂਠੇ ਕੀਤੇ ਦਾਅਵੇ ਕਿਸ ਕੰਮ ਦੇ ਨੇ? ਸੰਸਾਰਕ ਤੌਰ 'ਤੇ ਜੇ ਮੈਂ ਕਿਸੇ ਵਸਤੂ 'ਤੇ ਝੂਠੇ ਦਾਅਵੇ ਕਰੀ ਜਾਵਾਂ ਵੀ ਇਹ ਵੀ ਆਪਣੀ ਹੋਈ ਹੈ, ਇਹ ਵੀ ਆਪਣੀ ਹੋਈ ਹੈ, ਕਿਸ ਕੰਮ ਦੇ ਨੇ? ਉਹ ਜਿਹਦੀ ਵਸਤੂ ਸੀ ਅਗਲਾ ਆਇਆ ਲੈ ਆ ਕੇ ਲੈ ਗਿਆ, ਉਹਨੇ ਕਿਹਾ ਵੀ ਨਹੀਂ ਆ ਕੇ ਵੀ ਮੇਰੀ ਆ, ਉਹ ਕਹਿੰਦਾ ਵੀ ਛੱਡ ਮੈਨੂੰ ਛੱਡਣਾ ਪਿਆ ਕਿਉਂਕਿ ਮੈਨੂੰ ਪਤਾ ਵੀ ਮੇਰੀ ਹੈ ਨਹੀਂ, ਤੇ ਜਿਹਨੇ ਆ ਕੇ ਕਿਹਾ ਛੱਡੇ ਦਾ ਮਤਲਬ ਉਹਦੀ ਹੈ। ਜਿਵੇਂ ਆਪਾਂ ਬਾਹਰ ਸੰਸਾਰਕ ਤੋਂ ਇੱਕ ਸੌਖੀ ਜਿਹੀ ਉਦਾਹਰਣ, ਆਪਾਂ ਕਿਤੇ ਖੜੋਤੇ ਸਾਂ, ਲਾਗੇ ਕੋਈ ਵਹੀਕਲ ਖੜੋਤਾ ਵੇਖ ਲਿਆ, ਉਹਦੇ 'ਤੇ ਬਹਿ ਗਏ, ਬੈਠ ਗਏ। ਹੁਣ ਜਿਹਦਾ ਵਹੀਕਲ ਸੀ ਜਦੋਂ ਉਹ ਆਇਆ, ਉਹਨੇ ਕਹਿਣਾ ਭਾਈ ਉੱਠੋ ਮੈਂ ਲੈ ਕੇ ਜਾਣਾ, ਆਪਾਂ ਉਹਨੂੰ ਕਿਹਾ ਵੀ ਮੇਰਾ ਮੈਂ ਕਿਉਂ ਛੱਡਦਾ? ਉਹਨੇ ਇੱਕ ਵਾਰੀ ਕਿਹਾ ਉੱਠੋ, ਮੈਂ ਉੱਠ ਕੇ ਉੱਤਰ ਗਿਆ, ਉਹ ਕਹਿੰਦਾ ਵੀ ਛੱਡੋ, ਉਹ ਲੈ ਕੇ ਚਲੇ। ਸਾਰੀ ਜ਼ਿੰਦਗੀ ਬਸ ਇਹੀ ਕੀਤਾ, ਸਾਰੀ ਜ਼ਿੰਦਗੀ ਅਸੀਂ ਇਹੀ ਕੀਤਾ, ਜਿਹੜੀ ਵਸਤੂ ਸਾਡੀ ਹੈ ਨਹੀਂ ਸੀ ਉਹਦੇ 'ਤੇ ਮੈਂ ਮੇਰੀ ਦਾ ਦਾਅਵਾ ਥੋਪਿਆ, ਔਰ ਹਰ ਕਿਸੇ ਨੇ ਥੋਪਿਆ, ਕਿਸੇ ਇੱਕ ਨੇ ਨਹੀਂ, ਸਾਰਿਆਂ ਨੇ। ਸਰੀਰ ਮੇਰਾ, ਮੇਰਾ ਸਿਰ, ਮੇਰੀ ਬਾਹਾਂ, ਮੇਰੀਆਂ ਲੱਤਾਂ, ਮੇਰੀ ਜ਼ੁਬਾਨ, ਇਹੀ ਕਿਹਾ ਨਾ ਸਾਰੀ ਜ਼ਿੰਦਗੀ। ਮੇਰਾ ਧਨ, ਮੇਰਾ ਘਰ, ਮੇਰੀ ਵਸਤੂ, ਮੇਰਾ ਪਦਾਰਥ, ਸਾਰੀ ਜ਼ਿੰਦਗੀ ਇਹੀ ਕਿਹਾ। ਜਿਹਦੀ ਸੀ ਅਗਲਾ ਲੈ ਗਿਆ। ਇੱਥੇ ਇੱਕ ਬਚਨ ਬਾਣੀ ਦਾ ਚੇਤੇ ਆਉਂਦਾ ਬੜਾ ਪਿਆਰਾ, ਸਾਹਿਬ ਕਹਿੰਦੇ ਸੂਮੈ ਧਨ ਰਾਖਣ ਕੌਦੀ ਆ, ਸੂਮੈ ਧਨ ਰਾਖਣ ਕੋ ਦੀਆ, ਮੁਗਧ ਕਹੇ ਧਨ ਮੇਰਾ, ਸਾਰੀ ਜ਼ਿੰਦਗੀ ਮੇਰਾ ਮੇਰਾ ਇਹੀ ਕਹਿੰਦਾ ਰਿਹਾ। ਮਾਲਕ ਕਹਿੰਦੇ ਕੰਜੂਸਾ ਦਿੱਤਾ ਤੇ ਤੈਨੂੰ ਰੱਖਣ ਵਾਸਤੇ ਸੀ। ਸੂਮੇ ਦਾ ਅਰਥ ਕੀ ਹੈ? ਕੰਜੂਸ। ਕਹਿੰਦੇ ਕੰਜੂਸ ਨੂੰ ਦਿੱਤਾ ਧਨ ਰੱਖਣ ਵਾਸਤੇ, ਵੀ ਰੱਖ ਲਾ, ਸੰਭਾਲੀ, ਜਿੱਦਣ ਲੋੜ ਪਏਗੀ ਤੇਰੇ ਤੋਂ ਲੈ ਜਾਗਾ, ਤੇ ਜਿੱਦਣ ਉਹ ਲੈਣ ਆਏ ਉਦੋਂ ਕਹਿੰਦਾ ਮੇਰਾ ਹੈ ਭਾਈ, ਤੂੰ ਕੌਣ ਹੈ, ਇਹ ਤਾਂ ਮੇਰਾ ਹੈ। ਫਿਰ ਬੰਦਾ ਕਹਿੰਦਾ ਨਾ ਇਹ ਜੀ ਸਾਡਾ, ਆ ਸਰੀਰ ਮੇਰਾ, ਸੁਮੈ ਧਨ ਰੱਖਣ ਕੋ, ਉਹਨੇ ਦਿੱਤਾ ਸੀ ਰੱਖਣ ਵਾ, ਉਹ ਲੈਣ ਆ ਗਿਆ, ਕਹਿੰਦੇ ਜ਼ੋਰ ਲਾਓ ਵੀ ਇਹ ਮਰਨਾ ਨਹੀਂ ਚਾਹੀਦਾ, ਬਚਾਉਂਦੇ ਨਾ ਫਿਰ ਬਚਾਓ ਇਹਨੂੰ। ਕਹਿੰਦੇ ਕਿੰਨਾ ਕੁ ਚਿਰ ਲਾ ਲਓਗੇ, ਯਤਨ ਕਰ ਲਓ, ਕਿੰਨਾ ਚਿਰ ਕਰ ਲਓਗੇ, ਸਾਲ ਖੰਡ ਕਰ ਲਓ ਯਤਨ, ਦੋ ਸਾਲ ਕਰ ਲਓ, ਪਾਈ ਰੱਖੋ ਮੰਜੇ ਤੇ, ਕੀ ਜਾਣਾ ਕਿਸੇ ਦਾ। ਉਹਨੇ ਆ ਕੇ ਦੱਸਣਾ ਥੋੜ੍ਹੀ ਹੈ ਵੀ ਮੈਂ ਲੈ ਚੱਲਿਆ। ਜਿਵੇਂ ਇਹਨੂੰ ਹੋਰ ਸੁਖਾਲਾ ਕਰ ਲਈਏ, ਕਿਸੇ ਤੋਂ ਉਧਾਰਾ ਧਨ ਲੈ ਕੇ ਆਪਾਂ ਵਸਤੂ ਖਰੀਦ ਲਈ, ਉਹ ਕਹਿੰਦਾ ਚੱਲ ਕੋਈ ਨੀ ਤੂੰ ਖਰੀਦ ਲਾ ਭਾਈ, ਹੌਲੀ ਹੌਲੀ ਕਰਕੇ ਧਨ ਮੋੜ ਦੀ, ਇਹਦੇ ਕੋਲੋਂ ਮੁੜਿਆ ਕੋਈ ਨੀ, ਕਹਿੰਦਾ ਧਨ ਕਹਿੰਦਾ ਹੈ ਕੋਈ ਨੀ, ਕਹਿੰਦਾ ਵਸਤੂ ਛੱਡ, ਕਹਿੰਦਾ ਮੈਂ ਵਸਤੂ ਵੀ ਨਹੀਂ ਛੱਡਦਾ। ਫਿਰ ਉਹ ਵੇਖਦਾ ਵੀ ਹੁਣ ਇਹ ਡੱਕਦਾ ਕਿੱਥੇ ਹੈ, ਉੱਥੋਂ ਹੀ ਲੈ ਜਾਂਦਾ ਅਗਲਾ ਚੁੱਕ ਕੇ ਵੀ ਚੱਲ ਭਾਈ ਹੁਣ ਵੇਖੀ ਚੱਲ। ਇਹੀ ਹੈ ਜੀ ਸਰੀਰ ਕਿਹਦਾ ਜੀ, ਮੇਰਾ ਦਿੱਤਾ ਕਿਹਨੇ ਹੈ, ਅਕਾਲ ਪੁਰਖ ਨੇ ਮਾਲਕ ਕੋਲੋਂ ਧਾਰਾ ਮੰਗ ਲਿਆ ਵੀ ਚੱਲ ਸਾਹ ਤੈਨੂੰ ਚਾਰ ਧਾਰੇ ਦੇ ਦਿੰਦੇ ਤੂੰ ਰੱਖ ਲਾ, ਇਹਨੇ ਦਾਵਾ ਹੀ ਕਰ ਲਿਆ ਵੀ ਆਪਣੇ ਹੈ। ਰੱਬ ਕਹਿੰਦਾ ਚੱਲ ਭਾਈ ਤੂੰ ਵੇਖ ਲੱਗ ਕਿੱਥੇ ਕੁ ਡੱਕਦਾ, ਜਿੱਦਣ ਮੇਰੀ ਵਾਰੀ ਆਈ ਮੈਂ ਸਾਰਾ ਹੀ ਲੈ ਜੂੰ, ਫਿਰ ਉਹ ਲੈ ਜਾਂਦਾ ਨਾ।
ਫਿਰ ਬਾਪੂ ਜੀ ਦੀ ਬਾਣੀ ਦਾ ਬਚਨ ਪੜ੍ਹੋ, ਸਤਿਗੁਰੂ ਜ਼ਿਕਰ ਕਰਦਿਆਂ ਕਹਿੰਦੇ ਨਾ, ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਓ ਕੀਜੈ। ਫਿਰ ਇੱਕ ਬਚਨ ਹੋਰ ਬੜਾ ਪਿਆਰਾ, ਜਿੱਥੇ ਮਾਲਕ ਕਹਿੰਦੇ ਉਹ ਤਾਂ ਇਹ ਵੀ ਨਹੀਂ ਦੱਸਦਾ ਲੈ ਕੇ ਕਿੱਥੇ ਚੱਲਿਆ, ਦੱਸਦਾ ਥੋੜ੍ਹੀ ਹੈ ਮੁੜ ਕੇ ਉਹ। ਇੱਕ ਤੇ ਬਿਨ ਪੁੱਛਿਆ ਹੀ ਲੈ ਜਾਏ, ਉਹ ਤਾਂ ਇਹ ਵੇਖਦਾ ਵੀ ਕਿੱਥੇ ਖੜੋਤਾ, ਤੇ ਦੂਜੀ ਗੱਲ ਜਿੱਥੋਂ ਉਹਨੇ ਲੈ ਕੇ ਜਾਣਾ ਬੰਦਾ ਉੱਥੇ ਆਪ ਚੱਲ ਕੇ ਜਾਂਦਾ। ਸਮਾਂ ਥਾਂ ਤੇ ਕਾਰਨ ਤਿੰਨੋਂ ਇਕੱਠੇ ਹੁੰਦੇ ਨਾ, ਜਦੋਂ ਹੋਣੀ ਆਉਂਦੀ ਹੈ ਫਿਰ ਤਿੰਨੋਂ ਹੀ ਇਕੱਠੇ ਹੁੰਦੇ। ਕਈ ਵਾਰੀ ਬੰਦਾ ਘਰੇ ਬੈਠਾ ਜਦੋਂ ਹੋਣੀ ਆਈ ਹੋਵੇ ਉੱਠ ਕੇ ਬਾਹਰ ਨੂੰ ਤੁਰ ਪੈਂਦਾ ਨਾ ਬਾਹਰ, ਫਿਰ ਬਾਹਰ ਜਾ ਕੇ ਹਾਲਾਤ ਐਸੇ ਬਣਦੇ ਨੇ, ਕਾਰਨ ਐਸਾ ਬਣਦਾ, ਸੋਚਿਆ ਵੀ ਨਹੀਂ ਹੁੰਦਾ ਵੀ ਇਹ ਵੀ ਬਣ ਜਾਣਾ। ਫਿਰ ਟੱਬਰ ਕਹਿੰਦਾ ਜੀ ਅਸੀਂ ਤੇ ਬੜਾ ਰੋਕਿਆ ਸੀ ਵੀ ਨਾ ਜਾਓ, ਪਰ ਇਹਨੇ ਮੰਨੀ ਨਹੀਂ, ਬੜਾ ਰੋਕਿਆ ਸੀ। ਜਦੋਂ ਬੜਾ ਰੋਕਿਆ ਸੀ ਇਹਨੇ ਮੰਨੀ ਨਹੀਂ, ਫਿਰ ਨਾਲ ਕਿਹਾ ਜਾਂਦਾ ਹੋਣੀ ਨੂੰ ਕੌਣ ਟਾਲੇ, ਉਹ ਲੈ ਕੇ ਗਈ ਹੈ, ਉਹ ਲੈ ਗਿਆ, ਜਿਹਦੀ ਸੀ ਵਸਤੂ ਅਗਲਾ ਲੈ ਗਿਆ ਔਰ ਦਾਵੇ ਨਾਲ ਲੈ ਕੇ ਗਿਆ, ਤੂੰ ਰੋਕ ਕੇ ਵਿਖਾ। ਸਤਿਗੁਰੂ ਕਹਿੰਦੇ ਮਿਥਨ ਮੋਹਰੀਆ, ਜਿਹੜੀ ਵਸਤੂ ਆਪਣੀ ਨਹੀਂ ਸੀ, ਮਿਥਨ ਮਤਲਬ ਆਪਣੀ ਨਹੀਂ, ਉਹਦੇ ਨਾਲ ਮੋਹ ਪਾਇਆ ਹੋਇਆ, ਜਿਹੜੀ ਆਪਣੀ ਨਹੀਂ ਉਸੇ ਨੂੰ ਅਪਣਾਉਣ ਲੱਗਾ ਹੋਇਆ ਵੀ ਇਹੀ ਆਪਣਾ ਸਾਰਾ। ਫਿਰ ਇੱਕ ਬਚਨ ਆਪਾਂ ਅਕਸਰ ਪੜ੍ਹਦੇ ਗੁਰੂ ਅਰਜਨ ਸਾਹਿਬ ਦਾ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪੁਰਾਨੈ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਧਬ ਪ੍ਰੀਤ ਪਸ਼ਮ ਸੰਗ ਹੋਏ। ਇਸ ਸ਼ਬਦ ਨੂੰ ਪੜ੍ਹਦੇ ਹਾਂ ਨਾ, ਜਦੋਂ ਆਹ ਪੰਗਤੀ ਪੜ੍ਹਦੀ ਵੀ ਗਰਧਵ ਪ੍ਰੀਤ ਪਸ਼ਮ ਸੰਗ ਹੋਏ, ਉਦੋਂ ਫਿਰ ਪਤਾ ਲੱਗਦਾ ਹੈ ਆ ਤੇ ਗਧੇ ਹੀ ਮਾਲਕ ਨੇ ਸੱਚ ਹੀ ਆਖਿਆ ਵੀ ਗਧੇ ਨਾ, ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਗਧਾ ਹੀ ਰਹਿੰਦਾ ਹੈ। ਹੁਣ ਬੰਦੇ ਨੂੰ ਜਿੰਨਾ ਮਰਜ਼ੀ ਸਮਝਾਈ ਚੱਲੋ ਇਹ ਮੰਨਦਾ ਹੈ ਕਿਤੇ? ਤੇ ਗੁਰੂ ਸਾਹਿਬ ਬਸ ਆਪਾਂ ਸ਼ਬਦ ਵਰਤ ਨਹੀਂ ਸਕਦੇ, ਬਾਪੂ ਨੇ ਡਾਇਰੈਕਟ ਵਰਤ ਲਿਆ ਵੀ ਗਰਧਵ ਹੈ ਭਾਈ, ਤੂੰ ਤੇ ਗਧਾ ਹੀ ਹੈ, ਤੈਨੂੰ ਸਮਝ ਨਹੀਂ ਲੱਗੀ, ਤੈਨੂੰ ਬੜਾ ਸਮਝਾਇਆ ਜੋ ਛੱਡਣਾ ਤੂੰ ਇਹ ਛੱਡ ਜਾਣਾ। ਇਹ ਕਹਿੰਦਾ ਨਹੀਂ, ਸੋ ਅਸਥਿਰ ਕਰ ਮਨ, ਮੈਂ ਤੇ ਮੰਨੂ ਮੇਰਾ ਹੈ। ਸਾਹਿਬ ਨੇ ਅਖੀਰ ਆ ਕੇ ਕਹਿੰਦੇ ਮੈਂ ਤੇ ਸਮਝਾ ਲਿਆ ਪਰ ਤੂੰ ਗਧਾ ਰਿਹਾ, ਤੈਨੂੰ ਸਮਝ ਨਹੀਂ ਆਈ। ਗਰਧਵ ਪ੍ਰੀਤ ਪਸ਼ਮ, ਹੁਣ ਗਧੇ ਨੂੰ ਕਹੋ ਵੀ ਤੂੰ ਪਸ਼ਮ ਚ ਲੇਟਣਾ ਨਹੀਂ, ਤੈਨੂੰ ਨਵਾਇਆ। ਉਹ ਕਹਿੰਦਾ ਮੈਂ ਤੇ ਲੇਟੂ, ਤੂੰ ਛੱਡ ਸਹੀ ਮੈਨੂੰ। ਜਿਵੇਂ ਕਈ ਵਾਰੀ ਨਾ ਬੱਚਾ ਜਿਦ ਆ ਜਾਏ ਨਾ ਉਹਨੂੰ ਕਹੀਏ ਵੀ ਆਹ ਕੰਮ ਨਹੀਂ ਕਰਨਾ, ਕਹਿੰਦਾ ਮੈਂ ਤੇ ਕਰੂੰ, ਫਿਰ ਆਪਾਂ ਕਹਿੰਦੇ ਵੀ ਤੂੰ ਗਧਾ ਹੀ ਰਹਿਣਾ, ਤੈਨੂੰ ਬੜਾ ਸਮਝਾਇਆ ਤੂੰ ਨਹੀਂ ਮੰਨਣਾ। ਫਿਰ ਉਹਨੂੰ ਝਿੜਕੀ ਦਾ ਵੀ ਤੈਨੂੰ ਸਮਝਾਇਆ ਤੂੰ ਮੰਨਦਾ ਕਿਉਂ ਨਹੀਂ। ਤੇ ਸਾਹਿਬ ਕਹਿੰਦੇ ਵੀ ਤੈਨੂੰ ਕਿੰਨਾ ਸਮਝਾਇਆ ਤੂੰ ਕਿਉਂ ਨਹੀਂ ਮੰਨਦਾ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਮਾਲਕ ਕਹਿੰਦੇ ਉਹ ਹੈ, ਉਹਨੇ ਤੇਰੇ ਨਾਲ ਨਿਭਣਾ, ਕਹਿੰਦੇ ਮੈਂ ਕਿਹੜਾ ਵੇਖਿਆ, ਇਸ ਕਰਕੇ ਮੈਂ ਮੰਨਦਾ ਕੋਈ ਨਹੀਂ। ਗੁਰੂ ਸਾਹਿਬ ਕਹਿੰਦੇ ਜਿਹਨੂੰ ਤੂੰ ਵੇਖ ਰਿਹਾ ਉਹ ਤੇਰਾ ਹੈ ਕੋਈ ਨਹੀਂ, ਜਿਹਨੂੰ ਤੂੰ ਵੇਖਿਆ ਨਹੀਂ ਉਹ ਤੇਰਾ। ਕਹਿੰਦੇ ਜੀ ਮੈਂ ਵੇਖਿਆ ਹੀ ਨਹੀਂ, ਮੈਂ ਕਿੱਦਾਂ ਮੰਨ ਲਾ ਮੇਰਾ। ਜੋ ਹੋਵਨ ਸੋ ਦੂਰ ਪੁਰਾਨੈ, ਸਤਿਗੁਰੂ ਕਹਿੰਦੇ ਮਿਹਨਤ ਕਰਿਆ ਕਰ, ਆਪਣੀ ਰੋਟੀ ਵਾਸਤੇ ਮਿਹਨਤ ਕਰਦਾ ਨਾ, ਤੈਨੂੰ ਰੋਟੀ ਮਿਲਦੀ ਹੈ, ਇੱਕ ਕੰਮ ਇਹ ਵੀ ਕਰਿਆ ਕਰ, ਉਦਮ ਕਰੇਂਦਿਆਂ ਜੀਉ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਦ, ਆ ਵੀ ਕਰਮ ਕਰਿਆ ਕਰ। ਕਹਿੰਦਾ ਜੀ ਮੈਂ ਤੇ ਨਹੀਂ ਕਰਦਾ, ਮੈਂ ਕੀ ਕਰੂੰ। ਛੋੜ ਜਾਏ ਤਿਸਕਾ ਸ਼ਰਮ, ਜੀ ਮਿਹਨਤ ਕਰੂੰ ਮੈਂ ਤੇ ਮਿਹਨਤ ਵੀ ਉੱਥੇ ਕਰੂੰ ਜਿਹੜੀ ਵਸਤੂ ਆਪਣੀ ਹੈ ਹੀ ਨਹੀਂ। ਜਿਵੇਂ ਭਾਈ ਗੁਰਦਾਸ ਜੀ ਨੇ ਇੱਕ ਜ਼ਿਕਰ ਬੜਾ ਪਿਆਰਾ ਕੀਤਾ, ਕਹਿੰਦੇ ਇੱਕ ਕਿਸਾਨ ਨੇ ਨਾ ਫਸਲ ਬੀਜੀ,
ਉਹਨੇ ਫਸਲ ਬੀਜ ਕੇ ਨਾ ਇੱਕ ਬੰਦਾ ਆਪਣੇ ਕੋਲ ਨੌਕਰੀ ਤੇ ਰੱਖ ਲਿਆ, ਨੌਕਰੀ ਤੇ ਰੱਖਿਆ। ਉਹਨੂੰ ਕਹਿੰਦੇ ਵੀ ਤੇਰਾ ਕੰਮ ਕੋਈ ਨਹੀਂ, ਤੂੰ ਸਾਰਾ ਦਿਨ ਇੱਥੇ ਮੋਟਰ ਤੇ ਬਹਿਣਾ, ਬਸ ਬਹਿ ਕੇ ਧਿਆਨ ਰੱਖਣਾ ਵੀ ਸਾਡੀ ਪੈਲੀ ਚ ਕੋਈ ਵੜੇ ਨਾ, ਨਾ ਕੋਈ ਡੰਗਰ ਵੜੇ ਪਸ਼ੂ ਵੜੇ, ਨਾ ਕੋਈ ਪੰਛੀ ਆਵੇ ਤੇ ਨਾ ਕੋਈ ਬਾਹਰੋਂ ਬੰਦਾ ਆਵੇ, ਤੂੰ ਧਿਆਨ ਰੱਖਣਾ ਬਸ। ਉਹ ਕਹਿੰਦਾ ਜੀ ਗੱਲ ਹੀ ਕੋਈ ਨਹੀਂ, ਤੇਰਾ ਰੋਟੀ ਪਾਣੀ ਇੱਥੇ ਹੀ ਪਹੁੰਚੂ। ਕਹਿੰਦਾ ਜੀ ਠੀਕ ਹੈ। ਉਹ ਜੀ ਵੇਖੀ ਗਿਆ ਵੇਖੀ ਗਿਆ, ਫਸਲ ਹੌਲੀ ਹੌਲੀ ਉੱਗਦੀ ਉੱਗਦੀ ਪੱਕ ਗਈ। ਹੁਣ ਜਦੋਂ ਪੱਕ ਗਈ, ਮਾਲਕ ਆਇਆ ਕਹਿੰਦਾ ਵੀ ਠੀਕ ਹੈ ਤੇਰਾ ਧੰਨਵਾਦ, ਆ ਲੈ ਤੇਰੀ ਤਨਖਾਹ ਜਿੰਨੀ ਬਣਦੀ ਤੇਰੇ ਪੈਸੇ ਤੇ, ਤੂੰ ਚੱਲ ਮੈਂ ਆਪੇ ਵੱਢ ਲੂੰ। ਹੁਣ ਉੱਥੇ ਮਾਲਕ ਨਾਲ ਕਲੇਸ਼ ਪਾ ਕੇ ਬਹਿ ਜੇ ਵੀ ਇਹ ਤਾਂ ਮੇਰੀ ਹੈ, ਉਹ ਮਾਲਕ ਨਾਲ ਝਗੜਾ ਪਾ ਕੇ ਬਹਿ ਜੇ ਵੀ ਰਾਖੀ ਤੇ ਮੈਂ ਕੀਤੀ ਹੈ, ਰਖਵਾਲਾ ਤੇ ਮੈਂ ਬਣਿਆ, ਇਹ ਤੇ ਸਾਰਾ ਹੀ ਮੇਰਾ। ਮਾਲਕ ਕਹਿੰਦਾ ਵੀ ਵੇਖ ਲਾ ਯਾਰ ਤੇਰਾ ਧੰਨ ਬਣਦਾ, ਧੰਨ ਲੈ ਤੇ ਇੱਥੋਂ ਜਾ। ਉਹ ਕਹਿੰਦਾ ਜੀ ਨਹੀਂ, ਮੈਂ ਤੇ ਪੈੜੀ ਸਾਰੀ ਸਾਰੀ ਫਸਲ ਲੈ ਕੇ ਜਾਊ। ਮਾਲਕ ਕਹਿੰਦੇ ਫਿਰ ਲੈ ਲਾ। ਉਹਦਾ ਹੁਣ ਫਸਲ ਛੱਡ, ਜਿਹੜੇ ਤੇਰੇ ਬਣਦੇ ਉਹ ਵੀ ਨਹੀਂ ਦਿੰਦਾ, ਉਹ ਨਾਲੇ ਫਸਲ ਵੱਢ ਲੈਂਦਾ, ਨਾਲੇ ਉਹਦੇ ਜਿਹੜੇ ਚਾਰ ਬਣਦੇ ਸੀ ਉਹ ਵੀ ਰੱਖ ਲੈਂਦਾ। ਉਹਨੂੰ ਉੱਥੋਂ ਧੱਕੇ ਮਾਰਦਾ ਤੇ ਉਹਨੂੰ ਕਹਿੰਦਾ ਚੱਲ ਭਾਈ, ਜਿਉਂ ਰਾਖਾ ਪਰਾਏ ਖੇਤ ਉੱਪਰ ਕੱਢਿਆ, ਜਿਵੇਂ ਇੱਕ ਰਾਖਾ ਪਰਾਏ ਖੇਤ ਉੱਤੇ ਕੱਢਦਾ ਪਰ ਉਹਨੂੰ ਮਿਲਦਾ ਕੁਛ ਨਹੀਂ, ਸਿਰਫ ਓਨਾ ਹੀ ਮਿਲਣਾ ਜਿੰਨਾ ਉਹਨੂੰ ਧੰਨ ਉਹਦੇ ਨਾਲ ਮਿੱਥੇ ਆ ਗਿਆ ਵੀ ਇੰਨਾ ਕੀ ਮਿਲਣਾ। ਜਿਵੇਂ ਗਵਾਲਾ ਗਊਆਂ ਚਾਰਨ ਗਿਆ, ਕਹਿੰਦਾ ਗਾਵਾਂ ਆਪਣੀਆਂ ਹੀ ਨੇ, ਜਦੋਂ ਘਰੇ ਲਿਆ ਕੇ ਕਿੱਲੇ ਨਾਲ ਬੰਨੀਆ, ਮਾਲਕ ਕਹਿੰਦਾ ਚੱਲ ਰੋਟੀ ਖਾਣੀ ਤੇ ਵੇਖ ਲਾ, ਨਹੀਂ ਤੇ ਆਪਣੇ ਘਰੇ ਚੱਲ ਚੋ ਮੈਂ ਆਪੇ ਲਊ। ਤੇਰਾ ਕੰਮ ਸੀ ਚਰਾ ਕੇ ਲਿਆਉਣਾ, ਤੂੰ ਚਰਾ ਲਿਆ ਹੈ, ਤੇਰਾ ਸ਼ੁਕਰਾਨਾ, ਤੈਨੂੰ ਚਰਾਉਣ ਵਾਸਤੇ ਮੈਂ ਧੰਨ ਦਿੱਤਾ ਸੀ, ਆ ਤੇਰਾ ਧੰਨ ਬਣਦਾ ਪ੍ਰਸ਼ਾਦਾ ਛਕਣਾ ਤੇ ਦੱਸ, ਨਹੀਂ ਤੇ ਤੂੰ ਆਪਣੇ ਘਰੇ ਚੱਲ ਕੱਲ ਨੂੰ ਫੇਰ ਆ ਜੀ, ਵੀ ਚੋ ਮੈਂ ਆਪੇ ਲਊ। ਹੁਣ ਉਹ ਸਾਰੀਆਂ ਮੱਝਾਂ ਗਾਵਾਂ ਤੇ ਦਾਵਾ ਸਵੇਰ ਦਾ ਹੀ ਕਰੀ ਗਿਆ ਵੀ ਆਪਣੀਆਂ ਹੀ ਨੇ, ਉਹਨੂੰ ਕੀ ਮਿਲਿਆ? ਅਗਲੇ ਨੇ ਗਲਾਸ ਦੁੱਧ ਦਾ ਨਹੀਂ ਦਿੱਤਾ ਵੀ ਵੇਖ ਲਾ ਜੇ ਪੀਣਾ ਤੇ, ਕਹਿੰਦਾ ਵੀ ਚੱਲ ਚੋ ਮੈਂ ਆਪੇ ਲਊ, ਵੇਚ ਲੂ ਮੈਂ ਆਪੇ। ਬਸ ਇਹੀ ਹੈ ਜੀ ਸਾਰੀ ਜ਼ਿੰਦਗੀ, ਬਸ ਉਸੇ ਗਵਾਲੇ ਵਾਂਗੂ ਤੇ ਉਸੇ ਪਰਾਏ ਖੇਤ ਉੱਪਰ ਜਿਵੇਂ ਰਖਵਾਲਾ ਕੱਢਦਾ ਨਾ, ਸਾਰੀ ਜ਼ਿੰਦਗੀ ਬਸ ਕੜੀ ਹੋਈ ਜਾਂਦੇ ਹਾਂ, ਮਿਲਦਾ ਕੀ ਹੈ? ਅਖੀਰ ਤੇ ਬੰਦਾ ਕਹਿ ਦਿੰਦਾ ਜੀ ਕੁਛ ਨਹੀਂ ਲੈ ਕੇ ਜਾਣਾ, ਮੈਂ ਕਿਹੜਾ ਛਾਤੀ ਤੇ ਧਰ ਕੇ ਲੈ ਜੂ, ਤੁਹਾਡੇ ਵਾਸਤੇ ਹੀ ਹੈ। ਤੇ ਜਦੋਂ ਪਤਾ ਹੈ ਵੀ ਸਾਰਾ ਕੁਛ ਛੱਡ ਕੇ ਜਾਣਾ, ਫਿਰ ਇੰਨਾ ਕੜੀ ਕਿਉਂ ਜਾਂਦਾ? ਜੇ ਮਿਹਨਤ ਕਰਨੀ ਹੈ ਤੇ ਉਸ ਪਾਸੇ ਵੀ ਕਰਕੇ ਵੇਖ ਲਾ ਜਿਹਨੇ ਤੇਰੇ ਨਾਲ ਨਿਭਣਾ। ਮੈਂ ਇਹ ਨਹੀਂ ਕਹਿ ਰਿਹਾ ਵੀ ਮਿਹਨਤ ਛੱਡ ਦਿਓ, ਗੁਰੂ ਸਾਹਿਬ ਕਹਿੰਦੇ ਤੇਰੀ ਮਿਹਨਤ ਹੈ ਹੀ ਉਹਦੇ ਵਾਸਤੇ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਜਿਹਨੇ ਤੇਰੇ ਨਾਲ ਨਿਭਣਾ ਸੀ ਤੂੰ ਛੱਡ ਕੇ ਬਹਿ ਗਿਆ। ਮਿਥਨ ਮੋਹਰੀਆ ਅੰਨ ਕੋ ਮੇਰੀਆ, ਅੰਨ ਕੋ ਪਰਾਈ ਬੇਗਾਨੀ, ਕਿਸੇ ਹੋਰ ਦੀ ਵਸਤੂ ਕੀ ਕਹਿੰਦਾ ਰਿਹਾ ਮੇਰੀ ਹੈ। ਜਿਵੇਂ ਆਮ ਕਰਕੇ ਆਪਾਂ ਘਰ ਮੇਰਾ ਹੈ, ਤੇ ਜਿੱਦਣ ਵੇਖਿਆ ਟੱਬਰ ਨੇ ਵੀ ਹੁਣ ਇਹਦੇ ਹੱਥ ਪੱਲੇ ਕੁਛ ਨਹੀਂ, ਅਗਲੇ ਧੱਕੇ ਮਾਰ ਕੇ ਕੱਢ ਦਿੰਦੇ ਵੀ ਚੱਲ ਜੇ ਤੇਰਾ ਤੇ ਰਹਿ ਕੇ ਵਿਖਾ, ਹੁਣ ਨਹੀਂ ਛੱਡਦੇ ਨਾ ਕੁਛ, ਘਰੋਂ ਵੀ ਕੱਢ ਦਿੰਦੇ। ਫਿਰ ਪਿਆ ਬਾਹਰ ਦਰਵਾਜ਼ੇ ਤੇ ਕਹੀ ਜਾਵੇ ਉਹ ਮੈਂ ਬੜੀ ਮਿਹਨਤ ਕੀਤੀ, ਬੜੀ ਹੱਡ ਭੰਨ ਭੰਨ ਕੇ ਕਮਾਈਆਂ ਕਰਕੇ ਘਰ ਬਣਾਇਆ, ਉਹ ਇੱਕ ਕਮਰਾ ਹੀ ਦੇ ਦਿਓ। ਕਹਿੰਦੇ ਚੱਲ ਭਾਈ ਜੇ ਤੂੰ ਮਿਹਨਤ ਕੀਤੀ ਤੇ ਆਪੇ ਹੋਰ ਬਣਾ ਲਾ, ਫਿਰ ਉਹ ਵੀ ਨਹੀਂ ਮਿਲਦਾ। ਅੰਨ ਕੋ ਮੇਰੀ ਆ, ਕਿਸੇ ਹੋਰ ਵਸਤੂ ਨੂੰ ਆਪਣੀ ਦੱਸਦਾ ਰਿਹਾ। ਸਾਹਿਬ ਕਹਿੰਦੇ ਵਿੱਚ ਘੁੰਮਣ ਘੇਰੀ ਆ, ਬਸ ਉਹ ਘੁੰਮਣ ਘੇਰੀ ਦੇ ਵਿੱਚ ਹੀ ਫਸਿਆ ਰਹਿ ਗਿਆ, ਤੇ ਜਿਹੜੀ ਘੁੰਮਣ ਘੇਰੀ 'ਚ ਫਸਿਆ ਉੱਥੇ ਕੀ ਹੈ? ਜਮ ਮਰ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਉੱਥੇ ਆਹੀ ਕੁਛ ਹੈ, ਉੱਥੇ ਇਦੂ ਬਿਨਾਂ ਕੁਝ ਨਹੀਂ ਮਿਲਦਾ। ਜਿਹੜੀ ਵਸਤੂ 'ਤੇ ਦਾਅਵਾ ਕਰਦਾ ਰਿਹਾ ਉਹ ਇੱਕ ਵੀ ਵਸਤੂ ਆਪਣੀ ਨਹੀਂ।

ਤੀਸਰਾ ਪਤਾ ਜੀ, ਫਿਰ ਕਹਿੰਦੇ ਸਗਲ ਬਟਰੀਆ, ਆਪਾਂ ਜਿੰਨੇ ਵੀ ਹੈ ਸਾਰੇ ਬਟਰੀਆ ਆ। ਬਟਰੀਆ ਕਿਹਾ ਜਾਂਦਾ ਰਾਹਗੀਰ, ਵਾਟ ਉੱਤੇ ਚੱਲਣ ਵਾਲੇ। ਆਪਾਂ ਸਾਰੇ ਕੀ ਆ? ਵਾਟ ਉੱਤੇ ਚੱਲਣ ਵਾਲੇ ਹੀ ਆ। ਕਹਿੰਦੇ ਵਾਟ ਤੇ ਚੱਲਣ ਵਾਲੇ ਰਾਹੀ ਮੁਸਾਫਰ ਆਪਾਂ ਸਾਰੇ। ਕਹਿੰਦੇ ਸਗਲ, ਸਗਲ ਮਤਲਬ ਸਾਰੇ, ਬਟਰੀਆ ਸਾਰੇ ਹੀ ਮੁਸਾਫਰ ਆ। ਬਿਰਖ ਇੱਕ ਤਰੀਆ, ਇੱਕ ਬਿਰਖ ਦੇ ਹੇਠਾਂ ਬੈਠੇ ਹੋਏ ਸਾਰੇ ਆਪਾਂ ਜੀਵ। ਬਿਰਖ ਹੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਰੁੱਖ ਇੱਕੋ ਹੀ ਹੈ ਸੰਸਾਰ ਰੂਪੀ, ਉਸ ਸੰਸਾਰ ਰੂਪੀ ਰੁੱਖ ਦੇ ਥੱਲੇ ਆਪਾਂ ਬੈਠੇ ਹੋਏ ਸਾਰੇ ਹੀ, ਜਿੰਨੇ ਆਪਾਂ ਸਾਰੇ ਪੰਛੀ, ਜਿੰਨੇ ਜੀਵ, ਆ ਮਨੁੱਖ ਕੀ ਬਾਕੀ ਜਿੰਨੇ ਜਾਨਵਰ ਜੀਵ, ਸਾਰੇ ਇਸੇ ਸੰਸਾਰ ਰੂਪੀ ਰੁੱਖ ਦੇ ਥੱਲੇ ਬੈਠੇ ਹੋਏ ਪੰਛੀ ਆ। ਤੇ ਇਦੂ ਅੱਗੇ ਸਾਹਿਬ ਕਹਿੰਦੇ ਬਹੁ ਬੰਧ ਹੈ ਪਰੀਆ, ਕਹਿੰਦੇ ਪਏ ਸਾਰੇ ਬੰਧਨਾਂ ਚ, ਫਸੇ ਸਾਰੇ ਜਾਲ ਚ ਹੋਏ ਨੇ। ਜਿਵੇਂ ਇੱਕ ਘਟਨਾ ਆਪਾਂ ਪੜ੍ਹਦੇ ਨਾ ਵੀ ਕਬੂਤਰਾਂ ਨੂੰ ਸਿਖਾਤਾ, ਸ਼ਿਕਾਰੀ ਆਏਗਾ ਚੋਗਾ ਪਾਏਗਾ, ਚੋਗਾ ਖਾਣਾ ਨਹੀਂ। ਸ਼ਿਕਾਰੀ ਸੁਣ ਕੇ ਹੈਰਾਨ ਵੀ ਇਹਨਾਂ ਨੂੰ ਕਿੰਨੇ ਸਿਖਾਤਾ। ਉਹ ਕਹਿੰਦੇ ਇੱਕ ਵਾਰੀ ਟਰਾਈ ਕਰਕੇ ਵੇਖ ਲੈਂਦੇ। ਉਹਨੇ ਦਾਣਾ ਪਾਤਾ, ਉਹ ਜਾਲ ਵੀ ਵਿਛਾਤਾ, ਉਹ ਫਿਰ ਨਾਲੇ ਖਾਧੀ ਜਾਂਦੇ ਨੇ, ਨਾਲੇ ਆਖੀ ਜਾਂਦੇ ਨੇ ਸ਼ਿਕਾਰੀ ਆਏਗਾ ਦਾਣਾ ਪਾਏਗਾ। ਆਪਾਂ ਵੀ ਕਹੀ ਜਾਂਦੇ ਮਾਇਆ ਕਿਸੇ ਨਾਲ ਨਿਭਣੀ ਨਹੀਂ, ਮਾਇਆ ਕਿਸੇ ਨਾਲ ਨਿਭਣੀ ਨਹੀਂ, ਸਭ ਕੁਝ ਇੱਥੇ ਹੀ ਛੱਡ ਜਾਣਾ, ਸਾਰਾ ਕੁਛ ਇੱਥੇ ਹੀ ਰਹਿ ਜਾਣਾ, ਕੋਈ ਨਹੀਂ ਲੈ ਗਿਆ। ਉਹੀ ਹੈ ਵੀ ਜਾਲ 'ਚ ਫਸੇ ਵੀ ਕਹੀ ਜਾਂਦੇ ਆ, ਸ਼ਿਕਾਰੀ ਆਏਗਾ ਦਾਣਾ ਪਾਏਗਾ ਦਾਣਾ ਖਾਣਾ ਨਹੀਂ। ਉਹਨੇ ਇਕੱਠਾ ਕੀਤਾ ਜਾਲਾ, ਜਾਲ ਜਿਹੜਾ ਪਾਇਆ ਮੋਢੇ 'ਤੇ ਰੱਖ ਲਿਆ, ਉਹਦੇ 'ਚ ਫਸੇ ਵੀ ਕਹੀ ਜਾਂਦੇ ਨੇ, ਸ਼ਿਕਾਰੀ ਆਏਗਾ ਦਾਣਾ। ਆਪਾਂ ਵਿੱਚ ਹੀ ਫਸੇ ਹੋਏ ਮਾਇਆ ਦੇ, ਕਹੀ ਜਾਂਦੇ ਮਾਇਆ ਕਿਸੇ ਦੀ ਨਹੀਂ, ਕਿਸੇ ਨੇ ਨਾਲ ਨਹੀਂ ਲੈ ਜਾਣੀ, ਛੱਡਦਾ ਕੋਈ ਵੀ ਨਹੀਂ, ਛੱਡਦਾ ਤੇ ਉਹ ਵੀ ਸਾਡੇ ਵਰਗਾ ਵੀ ਨਹੀਂ ਛੱਡਦਾ ਜਿਹੜਾ ਕਹਿ ਰਿਹਾ ਜੀ ਮਾਇਆ ਕਿਸੇ ਦਾ ਸਾਥ।

ਤੂੰ ਕਿਵੇਂ ਕਹਿੰਦਾ ਮੇਰਾ? ਉਹ ਚਾਹੇ ਤੇ ਆਲਣਾ ਵੀ ਪੱਟ ਕੇ ਥੱਲੇ ਮਾਰੇ ਵੀ ਮੈਂ ਤੇ ਆਲਣਾ ਵੀ ਨਹੀਂ ਰਹਿਣ ਦਿੰਦਾ ਇੱਥੇ ਤੇਰਾ, ਤੂੰ ਕਹਿੰਦੇ ਰੁੱਖ ਮੇਰਾ। ਇਸੇ ਤਰ੍ਹਾਂ ਹੀ ਹੈ ਨਾ, ਆਪਾਂ ਕਈ ਜਾਣੇ ਸੰਸਾਰ ਸਾਡਾ, ਉਹ ਰੱਬ ਕਹਿੰਦਾ ਬਣਾਇਆ ਤੇ ਮੈਂ ਆ, ਤੂੰ ਇੱਥੇ ਕੀ ਲੱਗਦਾ? ਉਹ ਜਦੋਂ ਉਹਦਾ ਜੀ ਕਰਦਾ ਰੋੜਾ ਮਾਰਦਾ, ਪੰਛੀ ਡਾ ਦਿੰਦਾ, ਆਪਾਂ ਚਲੇ ਜਾਂਦੇ। ਫਿਰ ਰੁੱਖ ਤੇ ਉੱਦਾਂ ਹੀ ਰਹਿ ਜਾਂਦਾ ਨਾ ਜੀ, ਬੈਠਾ ਹੋਇਆ ਪੰਛੀ ਉੱਡ ਕੇ ਚਲੇ ਜਾਂਦਾ, ਉਹ ਆਪਾਂ ਵਿੱਚੋਂ ਚਲੇ ਜਾਈਦਾ। ਸੰਸਾਰ ਦਾ ਰੁੱਖ ਤੇ ਉੱਦਾਂ ਹੀ ਲੱਗਾ। ਇਸੇ ਤਰ੍ਹਾਂ ਰਾਹ ਉਹੀ ਰਹਿੰਦਾ, ਰਾਹ ਤੇ ਚੱਲਣ ਵਾਲੇ ਰਾਹਗੀਰ ਬਦਲ ਜਾਂਦੇ ਨੇ, ਰਸਤਾ ਉਹੀ ਰਹਿੰਦਾ ਹੈ। ਸੰਸਾਰ ਉਹੀ ਹੈ, ਸੰਸਾਰ ਵਿੱਚ ਵਿਚਰਨ ਵਾਲੇ ਬਦਲਦੇ ਰਹਿੰਦੇ ਨੇ। ਸਾਹਿਬ ਕਹਿੰਦੇ ਪਰ ਫਸੇ ਸਾਰੇ ਹੀ ਬੰਧਨਾਂ ਵਿੱਚ,

ਅਖੀਰੀ ਪੰਕਤੀ ਜੀ, ਫਿਰ ਸਤਿਗੁਰੂ ਨੇ ਅਖੀਰੀ ਪਦਾ ਚੌਥਾ, ਫਿਰ ਸਾਧ ਸਫਰੀਆ। ਸਫਰੀਆ ਸ਼ਬਦ ਬਣਿਆ ਸਫਾ ਤੋਂ, ਸਫਾ ਸ਼ਬਦ ਹੈ ਅਰਬੀ ਦਾ, ਵਿਛਾ ਕੇ ਬਹਿਣਾ, ਸਫਾ ਵਿਛਾਉਣੀ। ਗੁਰੂ ਸਾਹਿਬ ਕਹਿੰਦੇ ਜੇ ਤੂੰ ਬਹਿਣਾ ਫਿਰ ਕਿੱਥੇ ਵਿਆਹ ਕਰ, ਫਿਰ ਸਾਧ ਸਫਰੀਆ, ਗੁਰੂ ਦੀ ਸਫਾ ਵਿੱਚ ਬੈਠਿਆ ਕਰ, ਗੁਰੂ ਦੀ ਸੰਗਤ ਵਿੱਚ ਬੈਠਿਆ ਕਰ। ਆਪਾਂ ਕਿੱਥੇ ਬੈਠੇ? ਦੂਤਨ ਸੰਗਰੀਆ। ਸਤਿਗੁਰੂ ਕਹਿੰਦੇ ਬਹਿਣਾ ਫਿਰ ਦੂਤਾਂ ਨਾਲ ਨਹੀਂ ਬਹਿਣਾ, ਜੇ ਬਹਿਣਾ ਤੇ ਗੁਰੂ ਦੀ ਸੰਗਤ ਚ ਵਿਆਹ ਕਰ। ਸੰਗ ਥਿਰ ਸਾਧ ਸਫਰੀਆ ਜਹ ਕੀਰਤਨ ਹਰੀਆ, ਜਿੱਥੇ ਹਰੀ ਦਾ ਕੀਰਤਨ ਹੁੰਦਾ ਹੋਵੇ ਉੱਥੇ ਵਿਆਹ ਕਰ। ਨਾਨਕ ਸ਼ਰਨਰੀਆ, ਕਹਿੰਦੇ ਉਹਦੀ ਸ਼ਰਨ ਵਿੱਚ ਪੈ ਜਾ, ਜਦੋਂ ਉਹਦੀ ਸ਼ਰਨ ਚ ਪਏਗਾ ਫਿਰ ਕੀ ਹੋਗਾ, ਤੋ ਮੈਂ ਹਰ ਹਰ ਕਰੀਆ ਰਹਾਉ ਦੀ ਪੰਗਤੀ ਤੋ ਸੁਖ ਸਹਿਜਰੀਆ। ਕਹਿੰਦੇ ਜਿੱਦਣ ਦੀ ਗੁਰੂ ਦੀ ਸੰਗਤ ਚ ਬੈਠਾ, ਜਿੱਦਣ ਦਾ ਗੁਰੂ ਕੋਲ ਬਹਿ ਕੇ ਕੀਰਤਨ ਰੱਬ ਜੀ ਦਾ ਸੁਣਨ ਲੱਗਾ, ਰੱਬ ਦੀ ਵਡਿਆਈ ਕਰਨ ਲੱਗਾ, ਰੱਬ ਦਾ ਜਸ ਕਰਨ ਲੱਗਾ, ਉਹਦੀ ਸ਼ਰਨ ਵਿੱਚ ਪਿਆ, ਉਸ ਦਿਨ ਤੋਂ ਤੋ ਸੁਖ ਸਹਿਜਰੀਆ। ਕਹਿੰਦੇ ਉਦਣ ਦਾ ਸੁੱਖ ਤੇ ਸਹਿਜ ਬਣਿਆ, ਬਸ ਆਪਾਂ ਰੱਬ ਰੱਬ ਕਰਨ ਲੱਗ ਪਏ, ਰੱਬ ਨੇ ਸੁੱਖ ਵੀ ਦੇਤਾ ਸਹਿਜ ਵੀ ਦੇਤਾ। ਜਿੰਨਾ ਚਿਰ ਮੈਂ ਮੇਰੀ ਚ ਫਸੇ ਸਾਂ, ਉਦਾਂ ਉਹਨਾਂ ਚਿਰ ਦੂਤਨ ਸੰਗਰੀਆ, ਭੁਯੰਗਨ ਬਸਰੀਆ, ਅਣਕ ਉਪਰੀਆ, ਉਹ ਸੱਪਾਂ ਦੇ ਕੋਲੇ ਰਹਿਣ ਵਾਲਾ ਕਦੇ ਸੁਖੀ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਜੇ ਬਹਿਣਾ ਫਿਰ ਗੁਰੂ ਦੀ ਸੰਗਤ ਵਿੱਚ ਬੈਠਿਆ ਕਰ, ਜਿੱਥੇ ਆਪਾਂ ਸਾਰੇ ਹੁਣ ਇਕੱਠੇ ਹੋ ਕੇ ਬੈਠੇ ਹਾਂ, ਜਿੱਥੇ ਸਰੀਰਾਂ ਕਰਕੇ ਬੈਠੇ ਹਾਂ, ਆਪਣੇ ਮਨਾਂ ਕਰਕੇ ਕਿਤੇ ਗੁਰੂ ਦੀ ਸੰਗਤ ਵਿੱਚ ਜੁੜ ਕੇ ਬਹਿਣਾ ਆ ਜਾਏ, ਤਾਂ ਜੋ ਮਨ ਨੂੰ ਸੁੱਖ ਤੇ ਸਹਿਜ ਮਿਲੇ, ਮਨ ਆਨੰਦ ਦਾ ਪਾਤਰ ਬਣ ਜਾਏ ਤੇ ਮਨ ਗੁਰੂ ਦੀ ਸ਼ਰਨ ਵਿੱਚ ਪੈ ਜਾਏ, ਮਨ ਸੁੱਖ ਤੇ ਆਰਾਮ ਆਨੰਦ ਮਾਣੇ, ਸਦੀਵ ਆਨੰਦ ਮਨ ਦੇ ਕੋਲ ਆ ਜਾਏ ਤੇ ਮਨ ਆਪਣੇ ਆਪ ਨੂੰ ਸਫਲਿਆਂ ਕਰਕੇ ਜਾਵੇ, ਅਸੀਂ ਆਪਣੀਆਂ ਜ਼ਿੰਦਗੀਆਂ ਸਫਲ ਕਰਕੇ ਜਾਈਏ। ਸਤਿਗੁਰੂ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਭਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਿਮਰਤ ਸੁਆਮੀ ਸੋ ਕੇ ਮਨ ਵਿਸਾਰੀ ਕਹੇ ਨਾਨਕ, ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਹਿਵਾ ਕਿਆ ਨਾਹੀਂ, ਕਰ ਤੇਰੇ ਕਰਤਾ ਤੇਰੇ ਸਭ ਕਿਸ ਹੈ, ਸਹਿ ਸੋ ਪਾਵੇ। ਸਦਾ ਸਤ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ, ਸੁੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਨ ਪੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਵਾਈ ਵਸਿਆ, ਜਿਨ ਸਾਂਸ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਟਾਂਸ ਦੀਆਂ ਵਡਿਆਈਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ
1: ਤੇਰੇ

ਸਭ ਥਾਈ ਹੋਈ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ

ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸਿੰਘਨ ਕਾਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਆਧਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ

ਹਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮਹੋ ਸਾਧ ਸੰਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤੇਲ ਫੁੱਲ ਪੇ ਢਾਵਾਂ ਦਰ

ਸਤਨਾਮ ਵਾਹਿਗੁਰੂ ਸਾਹਿਬ ਜੀ।

दर्शन परसे है।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਮਾ

ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ

ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ

ਖਰਵਾਦਾ ਘਾਟਾ ਭੁਲਚੁਕ ਮਾਫ ਕਰਨੀ ਸਿੱਖ ਪੜ ਦੇ ਸੁਣਦ ਸਰਬੱਤ ਲਾਹੇ ਬੰਦ ਹੋਵਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਦੋਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਨ ਆਓ ਜੋ ਪ੍ਰਭ ਕੋ ਮਿਲ ਬੋਚ ਹੈ

सामत देह दयाल प्रभु।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vaheguru.

ਪੌੜੀ ਬੁੜਿਓ ਬੜਾ ਪਾਰ ਤੇਰ ਅੰਮ੍ਰਿਤ ਵਾਰ ਰੰਗ ਪ੍ਰੰਗ ਅਨੇਕ ਨਾ ਜਪਣ ਕਰਤਵ ਜਿਆਂਦਰ ਜਿਓ ਸੁਖ ਜਾਂ ਲਾ ਸੁਖ ਤੇਰਾ ਬਸ ਤੇਰਾ ਕਿਰਪਾਲ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਨ ਮਤਾ ਤੇਜ ਆਪਣਾ ਆਪ ਜਾ ਸਰਵ ਕਲਾ ਭਰਪੂਰ ਜਿਸ ਜਤ ਕਤਾ ਨਾਨਕ ਦਾਸ।

ਵਾਹਿਗੁਰੂ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀ ਠੱਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਈ ਦੇਖ ਕੇ ਅਣਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ।

ਰਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਨੂੰ ਹੋਵੇ ਪ੍ਰਵਾਨ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਪ੍ਰਵਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ। ਮੈਂ ਕਿਆ ਮੰਗੂੰ ਕਿਛ ਤਿਰ ਨ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਜਾਚਿਕ ਮੰਗੇ ਦਾਨ ਦੇ ਪਿਆਰਿਆ, ਦੇਵਣ ਹਰ ਦਾਤਾਰ ਮੈਂ ਨਿਤ ਚਿਤਾਰਿਆ। ਨਿਖੁੱਟ ਨ ਜਾਈ ਮੂਲ ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤੇ ਸਭ ਕਿਛ ਸਾਰਿਆ। ਜਾਚਿਕ ਮੰਗੇ ਨਿਤ ਨਾਮ, ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ ਤਿਸੇ ਭੁੱਖ ਨਾ ਮੂਲ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖੀਣਾ ਹੋ ਤੈ ਪੈ ਮੰਗੂੰ, ਦੇ ਆਪਣਾ ਨਾਮ। ਜਾਚਿਕ ਨਾਮ ਜਾਚੇ ਜਾਚੇ, ਸਰਧਾਰ ਸਰਬ ਕੇ ਨਾਇਕ, ਸੁਖ ਸੂ ਕੇ ਦਾਤੀ। ਹਮ ਪੀਖਕ ਪੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸੋ ਕਹੋ ਟਲ ਗੁਰ ਸੇਵੀਐ, ਆਹੀਨ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀ ਐ, ਤੁਦ ਡਿੱਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੈਸਾਹੋ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੈਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ

प्रभ रे पग सदा समत देहो दयाल प्रभु।

प्रभ रेन पग सदा वाहे गुरु जी का खालसा वाहे गुरु जी की फतेह।

0: ਬੰਦੇ ਚ ਪੈਰਾਂ ਬਾਰੇ ਕੁਝ ਬੋਲਦੇ ਹੋ
1: ਕਿਹੜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੁੜੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਗੜੇ ਹੋ ਤਗੜੇ ਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਧਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਡੋਲਣ ਤੇ ਰੱਖੋ ਪ੍ਰਭੂ

ਸਾਤ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸੱਚ ਨਾਨਕ ਬੋਲੇ ਨਾਨਕ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਪਾਤਸ਼ਾਹ ਨੇ ਅੱਜ ਦੇ ਹੁਕਮਨਾਮੇ ਦੇ ਵਿੱਚ ਜਿਹੜੇ ਇੱਥੇ ਬਚਨ ਬੋਲੇ ਨੇ, ਕਿੰਨਾ ਡੋਲਦਾ ਇਨਸਾਨ ਰੱਬ ਕਿੱਥੇ ਆ, ਡੋਲਦਾ ਕਿ ਨਹੀਂ? ਬਹੁਤ 80% ਲੋਕ ਰੱਬ ਨੂੰ ਲੱਭਦੇ ਫਿਰਦੇ ਅਤੇ ਬਾਬੇ ਨੇ ਆਖਿਆ ਤੂੰ ਵੇਖ ਤੇ ਸਹੀ, ਤੂੰ ਜੈ ਜੈ ਪੇਖੋ, ਪਤਾ ਨਹੀਂ ਤੇਰੀ ਦੌੜ ਕਿੱਥੋਂ ਦੀ ਆ, ਤੂੰ ਕਿੰਨਾ ਲੋਕਾਂ ਦੇ ਹੱਥ ਚੜ੍ਹ ਗਿਆ, ਰੱਬ ਨੂੰ ਲੱਭਦਾ ਫਿਰਦਾ ਹੈ। ਆਖੋ ਵਾਹਿਗੁਰੂ ਜੈ ਜੈ ਪੇਖੋ, ਇਸ ਤਰ੍ਹਾਂ ਹੀ ਆ ਜੀ। ਠੀਕ ਆ ਪਿਤਾ ਜੀ, ਜੈ ਜੈ ਪੇਖੋ ਦੂਰ ਕਤੋਂ ਨਾ ਜਾਈ। ਆਖਿਆ ਕਿੱਥੇ ਅਜੀ ਐਡਰੈਸ ਦਿਓ ਰਮਾਲ ਵਾਲੇ ਵੀਰ ਜੀ, ਤੁਹਾਨੂੰ ਕਹਿ ਰਿਹਾ ਚਿੱਟੇ ਰੁਮਾਲ ਵਾਲਿਆਂ ਨੂੰ ਐਡਰੈਸ ਦਿਓ, ਤੁਸੀਂ ਕਹਿੰਦੇ ਹੋ ਸਾਰੇ ਥਾਂ 'ਤੇ ਆ, ਦਿਸਿਆ ਤੇ ਅੱਜ ਤੱਕ ਹੈ ਨਹੀਂ। ਕਹਿੰਦੇ ਰੱਬ ਰਿਹਾ ਸਰਬੱਤਰ ਮੈਂ, ਬੋਲੋ ਆ ਤੁਹਾਡੇ 'ਚ ਹੀ ਰੱਬ ਰਿਹਾ, ਤੁਹਾਡੇ ਵਿੱਚ ਬੈਠਾ, ਸਭੇ ਘੱਟ ਸਾਰਿਆਂ 'ਚ ਬੋਲਣ ਵੀ ਡਿਆ ਹੈ, ਸਾਰਿਆਂ 'ਚ ਸੁਣਨ ਵੀ ਡਿਆ, ਸਦ ਸੁਣਦਾ ਸਦ ਵੇਖਦਾ, ਹਰ ਇੱਕ ਦੀਆਂ ਗੱਲਾਂ ਸੁਣਦਾ, ਹਰ ਇੱਕ ਦੀ ਗੱਲ ਨੂੰ ਸੁਣਦਾ ਵੇਖਦਾ, ਇੰਨਾ ਭਲੋਖਾ ਏ ਇਨਸਾਨ ਨੂੰ ਵੀ ਰੱਬ ਕਿੱਥੇ ਆ। ਮੇਰਾ ਦਸਵਾਂ ਪਾਤਸ਼ਾਹ ਮੌਜ ਵਿੱਚ ਆਇਆ ਇੱਕ ਦਿਨ ਪਹਾੜੀ ਰਾਜੇ ਨੂੰ, ਕਹਿੰਦਾ ਪਹਾੜੀ ਰਾਜਾ ਕਹਿੰਦਾ ਮੈਂ ਬੜੀਆਂ ਦੇਵੀਆਂ ਮਨਾਈਆਂ। ਆਖੋ ਵਾਹਿਗੁਰੂ, ਬੜੀਆਂ ਬੜੇ ਯੱਗ ਕੀਤੇ, ਦਿਸਿਆ ਨਹੀਂ। ਆ ਤੁਹਾਡੇ ਪਿੱਛੇ ਬੱਚੀ ਕੀ ਪੁੱਤ ਗੱਲ ਕਰਦੇ ਸੋ, ਕੋਈ ਗਲਤ ਕਹਿਤਾ ਮੈਂ? ਨਹੀਂ ਤੇਰੇ ਪਿੱਛੇ ਆ। ਹਾਂ ਤੁਸੀਂ ਕੋਈ ਗੱਲ ਕੀਤੀ ਹੈ ਨਾ, ਇੱਕ ਰਸ ਰਹੋ ਇਸ ਤਰ੍ਹਾਂ ਸੋਨੇ ਕੀ ਸੂਈ

ਜਿਸ ਵਿਸ਼ੇ 'ਤੇ ਗੱਲ ਆਪਾਂ ਕਰਨ ਡਏ ਹਾਂ, ਕਿੱਧਰ ਨੂੰ ਕਿੱਧਰ ਚੱਲੇਗਾ? ਅੱਖ ਵਾਹਿਗੁਰੂ, ਜੈਨ ਜੈਨ ਪੇਖੂੰ, ਪੇਖੋ ਨਹੀਂ ਪੇਖੂੰ, ਤੈ ਹਜ਼ੂਰ। ਅਤੇ ਸਾਹਿਬ ਨੇ ਤਾਂ ਅੱਗੋਂ ਕਹਿਤਾ ਦੂਰ ਕਤੋਂ ਨਾ ਜਾਈ, ਬੋਲੋ ਕਿੱਥੇ ਆ ਜੀ? ਰਵ ਰਿਹਾ ਸਰਬੱਤਰ ਮੈਂ ਮਨ, ਮੇਰਿਆ ਮਨਾ ਤੂੰ ਧਿਆਇਆ ਕਰ, ਇੱਕ ਦਿਨ ਪਰਦੇ ਖੁੱਲ੍ਹ ਜਾਣਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. ਕੋਈ ਵਾਂਝਾ ਨਾ ਰਹਿ ਜਿਹੜਾ ਵਾਹਿਗੁਰੂ ਨਾ ਕਵੇ, ਜਿੱਥੇ ਜਿੱਥੇ ਸੁਣ ਰਿਹਾ ਉੱਥੇ ਵੀ ਜਪੋ, ਪਾ ਦਿਓ ਠੰਡ ਇਸ ਦੁਨੀਆਂ ਦੇ ਉੱਤੇ, ਸੱਚ ਪੈ ਜੂਗੀ ਆਪਣੇ ਮਾਲਕ ਦੀ ਹਜ਼ੂਰੀ 'ਚ, ਕਹਿ ਰਿਹਾ ਠੰਡ ਪੈ ਜੂਗੀ ਇਹ ਸੜਦੇ ਬਲਦੇ ਸੰਸਾਰ 'ਤੇ, ਠੰਡ ਪੈ ਜੂਗੀ। ਆਖੋ ਸਤਨਾਮ ਸ੍ਰੀ, ਗਨੀਮ ਤੇਰੀ ਸਿਫਤ। ਉਹ ਨਿੱਕੀ ਕੁੜੀ ਅੱਗੇ ਨਹੀਂ, ਸੱਚੇ ਪਾਤਸ਼ਾਹ ਗਨੀਮ ਮੈਣੇ ਵੱਡੀ, ਹੇ ਸੱਚੇ ਪਾਤਸ਼ਾਹ ਜੇ ਤੇਰੀ ਸਿਫਰ ਆ ਨਾ ਸਿਫਤ, ਇਹ ਬੜੀ ਵੱਡੀ ਸਿਫਤ ਆ, ਗਿਣਤੀ ਨਹੀਂ ਕਰ ਸਕਦਾ ਕੋਈ ਤੇਰੀ ਸਿਫਤ ਦੀ ਵੀ, ਗਰੀਬ ਨਿਵਾਜ ਕੋਈ ਸਿਫਤ ਨਹੀਂ ਕਰ ਸਕਦਾ, ਕਿੱਥੋਂ ਤੱਕ ਤੇਰੀ ਸਿਫਤ ਆ। ਆਖੋ ਵਾਹਿਗੁਰੂ, ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਖੂਬ ਨੇ ਚੰਗਾ ਚੰਗਾ ਵਧੀਆ ਵਧੀਆ ਵਧੀਆ ਵਧੀਆ ਪੰਜ ਵਾਰ, ਕੀ

ਆਖੋ ਸਤਨਾਮ ਸ੍ਰੀ। ਅੱਗੇ ਬੜੇ ਸੋਹਣੇ ਬਚਨ ਆ, ਸ਼ਬਦ ਦੀ ਅਲੰਕਾਰਤਾ ਵੇਖੋ। ਗੁਰੂ ਅਰਜਨ ਦੇਵ ਸਾਹਿਬ ਦੇ ਕਲਮੇ ਆਇਆ, ਕਿੱਧਰ ਹੋਣਾ ਤੁਸੀਂ ਵੀ ਮੇਰੇ ਮਿੱਤਰ ਪੁੱਛੇ, ਜਿਹਨਾਂ ਨੇ ਇੱਧਰ ਵੇਖਿਆ ਪਤਾ ਲੱਗ ਜੂ, ਆਪ ਹੀ ਪਤਾ ਲੱਗ ਗਿਆ। ਲਾਲ ਜੀ ਅੱਗੇ ਆ ਜਾਓ, ਇੱਥੇ ਜਗ੍ਹਾ ਦਿਓ ਵੀ ਇਹਨਾਂ ਨੂੰ, ਅੱਗੇ ਆਓ। ਆਰ ਮਾਲ ਵਾਲਿਆਂ ਦੇ ਅੱਗੇ ਬਾਲੋ, ਆਖੋ ਵਾਹਿਗੁਰੂ। ਗਨੀਬ ਤੇਰੀ ਸਿਫਤ ਸੱਚੇ, ਅਚਰਜ ਤੇਰੀ ਕੁਦਰਤ ਬੋਲੋ, ਤੇਰੇ ਕਦਮ ਸਲਾਹ, ਤੇਰੇ ਕਦਮ ਅਚਰਜ ਆ ਤੇਰੀ ਕੁਦਰਤ ਮਹਾਰਾਜ, ਧਰਤੀ 'ਤੇ ਆਕਾਸ਼ ਚੜਾਵੇਂ ਦੇ ਚੜ੍ਹੇ ਆਕਾਸ਼ ਗ੍ਰਾਵੇਂ, ਇਹ ਤੇਰੀ ਸਿਫਤ ਆ ਸਤਿਗੁਰੂ, ਇਹ ਤੇਰੀ ਕੀ ਚੜ੍ਹੇ ਮਹਾਰਾਜ, ਇਹ ਤੇਰੀਆਂ ਸਿਫਤਾਂ ਨੇ। ਭਿਖਾਰੀ ਤੇ ਰਾਜਾ ਤੇ ਇਹ ਤੇਰੀ ਗਨੀਮ ਤੇਰੀ ਅਚਰਜ ਤੇਰੀ ਕੁਦਰਤ, ਤੇਰੇ ਕਦਮ ਸਲਾਹ। ਉਹ ਮੇਰੇ ਮਾਲਕ ਜਿੱਥੋਂ ਦੀ ਲੰਘੇ ਹੋ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਜਿੱਥੇ ਜਾ ਕੇ ਮੇਰਾ ਬਾਬਾ ਗੁਰੂ ਨਾਨਕ ਸਾਹਿਬ ਪੈਰ ਰੱਖਿਆ, ਮੜੀਆਂ ਵਿੱਚ ਰੱਖਿਆ ਅਤੇ ਮੜੀਆਂ ਪੂਜਣ ਯੋਗ ਹੋ ਗਈਆਂ। ਗਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ, ਨਿਤਰਿਆ ਨਿਤਰਿਆ ਤਾਰੇ ਪਨੇ ਖੁਦਾਏ, ਗਰੀਬ ਨਵਾਜ ਦਿਨ ਰਹਿਣ ਤੇ ਆਏ, ਨਾਨਕ ਕੋ ਖੁਦ ਕਿਸੇ ਦੀ ਡਿਊਟੀ ਨਹੀਂ ਲਾਈ, ਵੀ ਮੇਰੇ 'ਤੇ ਮਿਹਰਬਾਨ ਹੋਣ ਦੀ ਕਿਸੇ ਦੀ ਡਿਊਟੀ ਨਹੀਂ ਲਾਈ, ਨਹੀਂ ਪਤਾ ਲੱਗ ਗਿਆ। ਉਹ ਬੱਚੀ ਅੱਖਾਂ ਮਿੱਟੀਆਂ, ਪਤਾ ਲੱਗ ਰਿਹਾ ਮੈਂ ਕੀ ਕਹਿ ਰਿਹਾ, ਮੇਰੇ 'ਤੇ ਕਿਰਪਾ ਕਰਨ ਦੀ ਤੂੰ ਕਿਸੇ ਦੀ ਡਿਊਟੀ ਨਹੀਂ ਲਾਈ, ਨਾਨਕ ਕੋ ਖੁਦ ਖਸਮ ਮਿਹਰਬਾਨ, ਖੁਦ ਮਿਹਰਬਾਨ। ਕੀ ਮਿਹਰਬਾਨੀ ਕੀਤੀ, ਅੱਲੋ ਨਾ ਵਿਸਰੇ ਦਿਲ ਜੀ ਪ੍ਰਾਣ, ਦਿਲ ਜੀ ਦਿਲ 'ਤੇ ਪ੍ਰਾਣ ਕਰਕੇ ਮੈਨੂੰ ਹੁਣ ਵਿਸਰਦਾ ਨਹੀਂ। ਵਾਹਿਗੁਰੂ।

0: ਅਕਾ ਸਤਨਾਮ ਸ੍ਰੀ।
1: ਇੱਕ ਬਚਨ ਹੋਰ ਆ ਬੜਾ ਪਿਆਰਾ, ਕਰਕੇ ਫਿਰ ਸ਼ਬਦ ਵੀ ਆਖਿਆ ਕਰੂੰ। ਅਸੀਂ ਆਪ ਜੀ ਦੇ ਕੋਲ ਟਾਈਮ ਵਧਾ ਦਿੱਤਾ ਹੈ, ਕੁਛ ਸਮਾਂ ਹੋਰ ਕਥਾ ਕਰਾਂਗੇ। ਆਖੋ ਵਾਹਿਗੁਰੂ। ਕਈ ਫੋਨ, ਕਈਆਂ ਪੁਰਾਣੀਆਂ ਇੱਥੇ ਉਤਰਦਿਆਂ ਚੜ੍ਹਦਿਆਂ ਨੇ ਸਾਰਿਆਂ ਆਖਿਆ ਵੀਰ ਜੀ ਟਾਈਮ ਵਧਾ ਦਿਉ, ਉਦੋਂ ਬਾਹਰੋਂ ਫੋਨ ਆ ਗਏ। ਆਖੋ ਵਾਹਿਗੁਰੂ। ਆਪ ਜੀ ਦੇ ਚਰਨਾਂ 'ਚ ਮੈਂ ਅੱਜ ਜਿਹੜੀ ਬਾਣੀ ਆਰੰਭ ਕਰਨੀ, ਆਖੋ ਵਾਹਿਗੁਰੂ। ਸੁਰਠ ਰਾਗ ਦੀ ਭਗਤ ਬਾਣੀ ਨਾਵੇਂ ਪਾਤਸ਼ਾਹ ਦੇ ਸਲੋਕ ਜਿਹੜੇ ਨਾਵੇਂ ਪਾਤਸ਼ਾਹ ਨੇ ਉਚਾਰੇ, ਰੇਮਨ ਰਾਮ ਸਿਉਂ ਕਰ, ਇਹਦੀ ਕਥਾ ਆਪਾਂ ਜਿੰਨੀ ਹੋ ਸਕਦੀ, ਨਹੀਂ ਤਾਂ ਦੋ ਦਿਨ ਲਈ ਮੈਂ ਖੰਨੇ ਜਾਣਾ ਕਥਾ ਕਰਨ, ਉਹ ਤੋਂ ਬਾਅਦ ਆਣ ਕੇ ਫਿਰ ਸਮਾਂ ਆਪ ਜੀ ਦੇ ਨਾਲ ਲਾਉਣਾ। ਹਾਲੀ ਕੁਝ ਦਿਨ ਇੱਥੇ, ਕੱਲ੍ਹ ਅਤੇ ਪਰਸੋਂ ਇੱਥੇ ਆ ਗਏ ਸਭ। ਕੇਵਲ ਕੱਲ੍ਹ ਲਈ, ਖੰਨਾ ਤੁਹਾਡੇ ਦੇ ਕੋਲ ਹੀ ਆ। ਆਖੋ ਵਾਹਿਗੁਰੂ। ਸਾਹਿਬ ਦੀ ਬਾਣੀ ਆਰੰਭ ਕਰਨ ਤੋਂ ਪਹਿਲਾਂ ਮੈਨੂੰ ਬੜੇ ਫੋਨ ਆਏ ਨੇ, ਆਖੋ ਵਾਹਿਗੁਰੂ, ਵੀ ਖਾਲਸਾ ਜੀ ਜਿੱਥੇ ਇਸ਼ਨਾਨ ਕਰਨ ਵਾਲਿਆਂ ਲਈ ਬੋਲੇ ਹੋ, ਜਿੱਥੇ ਇਸ ਵਿਸ਼ੇ ਨੂੰ ਛੇੜਿਆ, ਜਿੱਥੇ ਇਸ ਵਿਸ਼ੇ ਨੂੰ ਛੇੜਿਆ, ਅੱਜ ਚੁਪਹਿਰਿਆਂ ਲਈ ਬੋਲੋ। ਆਖੋ ਵਾਹਿਗੁਰੂ। ਅੱਜ ਕੁਛ ਸਮਾਂ ਆਪਣੇ ਆਪ ਨੂੰ ਸੁਚੇਤ ਕਰੋ, ਸੁਣੋ, ਕਿਤੇ ਗੁਰਮਤਿ ਵਿੱਚ, ਕਿਤੇ ਰਹਿਤ ਮਰਿਆਦਾ ਵਿੱਚ ਕੋਈ ਕਾਪੀ ਲੱਭ ਲਓ, ਜਿਹੜੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਹੈ। ਆਖੋ ਵਾਹਿਗੁਰੂ। ਕਾਪੀ ਲੱਭ ਲਓ ਜਿਹੜੀ ਅਕਾਲ ਤਖਤ ਸਾਹਿਬ ਦੀ, ਉਹਦੇ ਵਿੱਚ ਕਿਤੇ ਵੀ ਇਹ ਚੁਪਹਿਰਾ ਨਾਮ ਨਹੀਂ ਹੈਗਾ, ਕਿਤੇ ਨਹੀਂ ਹੈਗਾ। ਸਹਿਜ ਪਾਠ ਹੈ, ਅਖੰਡ ਪਾਠ ਸਾਹਿਬ ਹੈ। ਆਖੋ ਵਾਹਿਗੁਰੂ। ਸਾਡੀ ਮਰਿਆਦਾ ਨੂੰ ਅਕਾਲ ਤਖਤ ਸਾਹਿਬ ਦੀ ਮਰਜ਼ੀ ਨਾਲ, ਜੇ ਉਹ ਚਾਹੁੰਦੇ ਨਾ ਤਾਂ ਪਹਿਲੇ ਦਿਨ ਬੰਦ ਕਰ ਦਿੰਦੇ। ਹੁਣ ਜਿੰਨੀ ਦੁਨੀਆ ਉੱਥੇ ਆਉਣ ਲੱਗ ਪਈ ਆ, ਆਖੋ ਵਾਹਿਗੁਰੂ, ਜਿੰਨੀ ਦੁਨੀਆ ਉੱਥੇ ਆਉਣ ਲੱਗ ਪਈ ਆ, ਹੁਣ ਰੋਕਣਾ ਇਹਨੂੰ ਬੜੀ ਵੱਡੀ ਜਦੋਜਹਿਦ ਕਰਨੀ ਪਊਗੀ। ਜੇ ਤੁਸੀਂ ਜਾਗੋ ਤੇ ਕੀ ਕਰੋਗੇ? ਤੁਸੀਂ ਜਾਂਦੇ ਹੋ ਕਿਸੇ ਚੁਪਹਿਰੇ 'ਤੇ ਹੱਥ ਖੜਾ ਕਰੋ, ਕੋਈ ਬੰਦਾ ਹੱਥ ਖੜਾ ਕਰੋ, ਕੋਈ ਨਹੀਂ, ਕਰ ਦਿਓ ਕਰ ਦਿਓ, ਅੱਜ ਤੋਂ ਨਾ ਜਾਇਓ, ਹੱਥ ਖੜਾ ਕਰੋ। ਸਾਡੇ 'ਚੋਂ ਕੋਈ ਚੁਪਹਿਰੇ 'ਤੇ ਨਹੀਂ ਜਾਊਗਾ, ਹੱਥ ਖੜੇ ਕਰੋ ਸਾਰੇ। ਅਸੀਸਾਂ ਲਓ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ, ਪਾਤਸ਼ਾਹ ਜੀ ਤੇਰੀ ਗੱਲ ਮੰਨ ਲਈ ਬੰਦੇ ਦੀ ਛੱਡ ਤੇ। ਆਖੋ ਵਾਹਿਗੁਰੂ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਤੇਰਾ ਜੋ ਹੁਕਮ ਆ, ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਤੇਰੇ ਅਪਾਰ ਹੁਕਮ ਦਾ ਕੋਈ ਅੰਤ ਨਹੀਂ ਪਾ ਸਕਦਾ। ਇੱਕ ਬੰਦਾ ਉੱਠਿਆ ਅੰਮ੍ਰਿਤਸਰ ਸਾਹਿਬ ਤੋਂ, ਉਦੋਂ ਕਿਤੇ 20-25-50 ਬੰਦੇ ਆਉਂਦੇ ਹੋਣਗੇ, ਉਹ ਗੱਲ ਚੱਲਦੀ ਚੱਲਦੀ ਅਸਲੀ ਨਾ, ਹਰ ਗੱਲ ਦੇ ਪਿੱਛੇ ਸਾਡੇ ਸਰਕਾਰ ਪਈ। ਉਹਨਾਂ ਨੂੰ ਪਤਾ ਸੀ ਹਰੀ ਸਿੰਘ ਨਲੂਆ ਕੀ ਕਰਦਾ, ਚੁਪਹਿਰਾ ਕਰਦਾ ਸੀ। ਬੋਲੋ ਜੀ, ਬੋਲੋ ਬੋਲੋ, ਹਰੀ ਸਿੰਘ ਨਲੂਆ ਚੁਪਹਿਰਾ ਕਰਦਾ ਸੀ? ਉਦੋਂ ਤਾਂ ਚੁਪਹਿਰਾ ਸੀ ਨਹੀਂ। ਉਹਨੇ ਇੱਕ ਇੱਕ ਤੇਗਾ ਮਾਰ ਕੇ ਪਠਾਣਾ ਦੇ ਸਿਰ ਕਿਸ ਤਰ੍ਹਾਂ ਵੱਢੇ, ਉਹਦੇ 'ਚ ਕਿਹੜੀ ਸ਼ਕਤੀ ਸੀ, ਚੁਪਹਿਰੇ ਦੀ ਕੋਈ ਸ਼ਕਤੀ? ਆਖੋ ਵਾਹਿਗੁਰੂ। ਇੱਕ ਇੱਕ ਤੇਗਾ ਮਾਰਿਆ ਅਤੇ ਪਠਾਣ ਨੂੰ ਉੱਤੋਂ ਲੈ ਕੇ ਸਿਰ ਤੱਕ ਅਤੇ ਪੈਰਾਂ ਤੱਕ ਦੋ ਫਾੜ ਕਰਤਾ ਪਠਾਣ ਨੂੰ। ਉਹ ਸ਼ਕਤੀ ਕਾਹਦੀ? ਨਿਤਨੇਮ ਦੀ। ਉਦੋਂ ਅਸੀਂ ਨਿਤਨੇਮ ਚੁਪਹਿਰੇ ਨਹੀਂ ਸਾ ਕਰਦੇ, ਉਦੋਂ ਇਹ ਨਿਤਨੇਮ ਕਰਦੇ, ਜਪਜੀ, ਜਾਪ, ਸਵਈਏ, ਚੁਪਈ ਅਤੇ ਆਨੰਦ। ਆਖੋ ਵਾਹਿਗੁਰੂ। ਸਾਰੇ ਜਿੰਨੇ ਤੁਸੀਂ ਗੁਰਮੁਖ ਪਿਆਰੇ ਬੈਠੇ ਹੋ, ਤੁਸੀਂ ਹੱਥ ਖੜੇ ਕਰਕੇ ਮੈਨੂੰ ਦੱਸਤਾ ਵੀ ਇਹ ਨਹੀਂ ਕਰਦੇ, ਹੋਰਨਾਂ ਲੋਕਾਂ ਨੂੰ ਸਮਝਾਓ, ਚੁਪਹਿਰਾ ਸ਼ਬਦ ਸਾਡੀ ਕਿਤੇ ਮਰਿਆਦਾ 'ਚ ਨਹੀਂ, ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੁਪਹਿਰਾ ਸ਼ਬਦ ਨਹੀਂ? ਆਠ ਪੈਰ ਜਨ ਹਰ ਹਰ ਜਪੇ, ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਇਸ ਤਰ੍ਹਾਂ ਬਾਣੀ 'ਚ ਲਿਖਿਆ, ਸਾਨੂੰ ਤਾਂ ਲਿਖਿਆ ਆਠ ਪੈਰ ਗੁਣ ਗਾਵਾਂ, ਅੱਠ ਪਹਿਰ ਗੁਣ ਗਾਵਾਂ, ਅੱਠ ਤਗੜੇ ਹੋ ਜਾਓ, ਤਗੜੇ ਹੋ ਜਾਓ, ਦੱਸੋ ਉਹਨਾਂ ਲੋਕਾਂ ਨੂੰ ਜਿਹੜੇ ਕਰਦੇ ਨੇ।

ਦਿੱਲੀ ਚ ਹੋਣ ਲੱਗ ਪਏ, ਕਲਕੱਤੇ ਹੋਣ ਲੱਗ ਪਏ, ਬੰਬੇ ਹੋਣ ਲੱਗ ਪਏ, ਜਿਹੜੇ ਗੁਰਦੁਆਰੇ ਸੰਗਤ ਨਹੀਂ ਨਾ ਆਉਂਦੀ ਉਹ ਚੁਪਹਿਰਾ ਸ਼ੁਰੂ ਕਰ ਲੈਂਦੇ ਵੀ ਚਲੋ ਚੁਪਹਿਰੇ ਦੇ ਪਾਜੀ ਸੀ, ਗੁਰਬਾਣੀ ਦਾ ਕੀਰਤਨ ਪਿੱਛੇ ਰਹਿ ਗਿਆ, ਕਥਾ ਪਿੱਛੇ ਰਹਿ ਗਈ, ਚੁਪਹਿਰਾ ਅੱਗੇ ਲੱਗ ਗਿਆ। ਹੱਥ ਜੋੜ ਕੇ ਬੇਨਤੀ ਆ ਉਹਨਾਂ ਕਰਾਉਣ ਵਾਲਿਆਂ ਨੂੰ, ਵੇਖੋ ਮੈਂ ਬੜਾ ਕਿਹਾ ਵਾ, ਕਹਿੰਦਾ ਕਹਿੰਦਾ ਥੱਕ ਗਿਆ, ਹੁਣ ਤਾਂ ਤੁਸੀਂ ਸੰਗਤ ਰੋਕੋਗੇ ਇਹਨਾਂ ਨੂੰ, ਡੰਡੇ ਨਾ ਨਹੀਂ। ਜਿਹੜਾ ਮੇਰੀ ਭੈਣ ਭਰਾ ਉਹ ਮੇਰੀ ਭੈਣ ਨੇ ਇੱਕ ਨੇ ਹੱਥ ਖੜਾ ਕੀਤਾ, ਮੈਂ ਜਾਂਦੀ ਹਾਂ, ਹੱਥ ਹੁਣ ਉਹਨੇ ਖੜਾ ਕੀਤਾ, ਮੈਂ ਨਹੀਂ ਜਾਊਗੀ, ਭਲਾ ਹੋ ਗਿਆ ਗੁਰੂ ਦਾ ਹੁਕਮ ਮੰਨ ਲਿਆ। ਆਖੋ ਵਾਹਿਗੁਰੂ। ਅਸੀਂ ਇਹਨਾਂ ਕੰਮਾਂ 'ਚ ਨਹੀਂ ਪੈਣਾ, ਸਾਡੀ ਮਰਿਆਦਾ ਨਹੀਂ ਗੀ, ਸਾਡੀ ਮਰਿਆਦਾ ਵਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ। ਆਖੋ ਵਾਹਿਗੁਰੂ। ਅਤੇ ਉਹ ਤਾਂ ਹੁੰਦਾ ਸਵੇਰੇ ਦਿਨੇ ਚੜ੍ਹੇ, ਸਾਨੂੰ ਤਾਂ ਕਿਹਾ ਗੁਰੂ ਸਤਿਗੁਰ ਕਾ ਜੋ ਕੀ ਕਰੇ, ਉਦਮ ਕਰੇ, ਇਸ਼ਨਾਨ ਕਰੇ। ਇੱਥੇ ਇਸ਼ਨਾਨ ਕਿੱਥੇ? ਬੜੇ ਲੋਕ ਤਰਕ ਦਿੰਦੇ ਆ, ਬੜੇ ਬੜੇ ਦੋ ਜ਼ਿੰਮੇਵਾਰ ਬੰਦਿਆਂ ਨੇ ਜਿਹਨਾਂ ਦਾ ਮੈਂ ਇੰਨਾ ਸਤਿਕਾਰ ਕਰਦਾ, ਅੱਜ ਵੀ ਕਰਦਾ, ਇੱਕ ਗੱਲ ਨਾਲ ਕੋਈ ਤੋੜ ਥੋੜ੍ਹਾ ਲਈਦੀ ਆ। ਆਖੋ ਵਾਹਿਗੁਰੂ। ਜੇ ਇੰਨੇ ਚਿਰ ਤੋਂ ਬਣੀ ਰਹੀ ਆ ਤਾਂ ਇੱਕ ਗੱਲ ਤੋਂ ਕੋਈ ਤੋੜ ਨਹੀਂ ਲਈਦੀ। ਮਗਰ ਉਹ ਬੜੇ ਸਤਿਕਾਰਯੋਗ ਬੰਦੇ ਸੀ ਜਿਨ੍ਹਾਂ ਨੇ ਇਹ ਲਿਖਿਆ ਵੀ ਇਹਨਾਂ ਲੋਕਾਂ ਦੇ, ਮੇਰਾ ਨਾਂ ਨਹੀਂ ਲਿਆ, ਰਣਜੀਤ ਸਿੰਘ ਗਿਆਨੀ ਨੂੰ, ਹੈੱਡ ਗ੍ਰੰਥੀ ਸਾਹਿਬ ਨੂੰ ਅਤੇ ਮੈਨੂੰ, ਅਟੈਕ ਕਰਕੇ ਇਹਨਾਂ ਲੋਕਾਂ ਦੇ ਢਿੱਡ ਪੀੜ ਹੁੰਦੀ ਜੇ ਬਾਣੀ ਪੜ੍ਹਦੇ ਆ, ਤਾਂ ਮੈਂ ਕੀ ਪੜ੍ਹਾਉਣਾ ਤੁਹਾਨੂੰ, ਮੇਰੇ ਢਿੱਡ ਪੀੜ ਹੁੰਦੀ? ਇਹਨਾਂ ਕੋਲ ਜਵਾਬ ਕੋਈ ਨਹੀਂ ਇਸ ਗੱਲ ਦਾ। ਇਹਨਾਂ ਨੂੰ ਕਹੋ ਕਿ ਸਟੇਜ 'ਤੇ ਆਣ ਕੇ ਬਹਿ ਜਾਣ, ਉੱਥੇ ਕੋਈ ਇੰਟਰਵਿਊ ਲੈਣ ਵਾਲਾ ਆ ਜਾਵੇ, ਤਗੜਾ ਆਵੇ, ਛੋਟਾ ਮੋਟਾ ਨਹੀਂ ਇਹਨਾਂ ਦਾ ਬੰਦਾ ਕੋਈ ਨਾ ਆਵੇ, ਇੱਧਰ ਉੱਧਰ ਘੁੰਮਦੇ ਤੁਹਾਡਾ ਮਨ ਨਹੀਂ ਟਿਕਦਾ। ਤੁਸੀਂ ਤਾਂ ਖਾਸ ਕਰਕੇ ਬੇਟੋ ਯਾਰ ਆਵਾਜ਼ ਮਾਰ ਕੇ ਪਾਛੇ ਦੀ ਗੋਚ ਬਾਤਦਾ। ਆਖੋ ਵਾਹਿਗੁਰੂ। ਕੋਈ ਟੀ ਵੀ, ਕੋਈ ਇੰਟਰਵਿਊ ਲੈਣ ਵਾਲਾ ਕਿਸੇ ਵੇਲੇ ਕਿਸੇ ਘੜੀ ਆਵੇ ਤਾਂ ਚਿੱਟੀ ਪੱਗ ਵਾਲੇ ਨੂੰ ਮੇਰੇ ਕੋਲ ਲਿਆਵੇ। ਰਾਤੀ ਜਿਹੜੀਆਂ ਕਿਰਕੇ ਗਈਆਂ ਕੀਰਤਨ ਕੁੜੀਆਂ, ਉਹਨਾਂ ਨੂੰ ਕਿਸੇ ਨੇ ਬਾਹਰ ਕਿਹਾ, ਆਖੋ ਵਾਹਿਗੁਰੂ, ਕਿ ਤੁਸੀਂ ਭੰਗਵੇਂ ਕੱਪੜੇ ਕਿਉਂ ਪਾਏ ਆ, ਇਹ ਬਾਣਾ ਪਵਾਇਆ ਮੇਰੇ ਗੁਰੂ ਨੇ ਮੈਨੂੰ, ਨਹੀਂ ਪਤਾ ਲੱਗ ਰਿਹਾ, ਬੋਲੋ ਨਾ, ਤੂੰ ਕੱਪੜੇ ਭੰਗਵੇਂ ਕਿਉਂ ਪਾਏ ਆ, ਸਾਨੂੰ ਕਿਹੜੇ ਰੰਗ ਵਿੱਚ ਰੰਗਣਾ ਚਾਹੁੰਦੇ ਹੋ, ਸਾਨੂੰ ਤਾਂ ਨੀਲਾ ਅਤੇ ਕੇਸਰੀ ਬਾਣਾ ਬਖਸ਼ਿਆ ਗੁਰੂ ਨੇ, ਬਖਸ਼ਿਆ ਕਿ ਨਹੀਂ, ਬੋਲੋ ਸਾਰੇ ਬੋਲੋ। ਇੱਥੋਂ ਉੱਠ ਕੇ ਮਾਈਆਂ ਕਿੰਨੀਆਂ ਜਾ ਕੇ ਉਹਨਾਂ ਦੇ ਪੈਰੀਆਂ ਥਲਾਉਣੀਆਂ ਸੀ, ਕਿੱਥੇ ਖਲੋਤੇ ਹੋ ਸਿੱਖੋ, ਕਿੱਧਰ ਜਾਓਗੇ, ਥਾਂ ਥਾਂ 'ਤੇ ਮੱਥਾ ਟੇਕਣ ਵਾਲੇ ਹੋ, ਕਿੱਧਰ ਜਾਓਗੇ, ਇੱਕੋ ਜਗ੍ਹਾ 'ਤੇ ਮੱਥਾ ਟੇਕੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਨਹੀਂ ਕੀਤਾ ਤਾਂ ਇੱਥੇ ਸੰਗਤ ਘੱਟ ਆਉਂਦੀ। ਬੋਲੋ ਜੀ, ਗੁਰੂ ਕੇ ਪਿਆਰੇ ਬੋਲੋ। ਇੱਥੇ ਵਿਪਨ ਕ੍ਰੀਤ ਪ੍ਰੀਤ ਬੀਬੀ ਜਿਹੜੀ ਆ, ਜਿਹੜੀ ਇਸ਼ਨਾਨ ਕਰਾਉਂਦੀ, ਉਹਨੂੰ ਇੱਥੇ ਕੀਰਤਨ ਨਹੀਂ ਕਰਤਾ ਪ੍ਰਧਾਨ ਸਾਹਿਬ ਨੇ, ਬੁੱਧੀ ਹੋਊਗੀ ਕਿਤੇ, ਗੁਰੂ ਦੀ ਕਿਰਪਾ ਹੋਊ। ਉਹ ਮੋਟਾ ਜਿਹਾ ਸਾਧ ਜਿਹੜਾ ਬਠਿੰਡੇ ਬੈਠਾ, ਉਹਨੇ ਕੀਰਤਨ ਦੀ ਸੁਖਬੀਰ ਸੋਨਾ ਮਰਿਆ ਸਿਫਾਰਿਸ਼ ਕੀਤੀ, ਇੱਥੇ ਕੀਰਤਨ ਕਰਾਓ, ਪ੍ਰਧਾਨ ਨੇ ਆਖਿਆ ਨਾ। ਢੱਡਰੀਆਂ ਵਾਲੇ ਦਾ ਕੀਰਤਨ ਕਰਾਓ, ਪ੍ਰਧਾਨ ਸਾਹਿਬ ਨੇ ਆਖਿਆ ਨਾ। ਕਿਤੇ ਅੰਦਰ ਜਾਗਤੀ ਹੈ ਨਾ, ਜਾਗਰਤਾ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ੀ ਹੈ ਨਾ। ਜੇ ਤੁਸੀਂ ਸਾਰੇ ਗੁਰਦਿਆਂ ਮਾਰੇ ਕਿਤੇ ਇਹਨਾਂ ਲਈ ਬੂਹੇ ਮਾਰ ਲਓ, ਅੱਜ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣ। ਆਖੋ ਵਾਹਿਗੁਰੂ। ਸਤਿਗੁਰ ਕਿਰਪਾ ਕਰੇ, ਆਓ ਹੁਣ ਕਥਾ ਕਰੀਏ ਆਪਾਂ। ਲਿਆ ਵੀ ਸੋਠ ਰਾਗ ਦਾ ਪਹਿਲਾ ਨਾਮ ਹੈ ਪਾਤਸ਼ਾਹ ਦਾ ਬਚਨ ਆ, ਰਾਮ ਸ

ਇਸ ਗੱਲ ਦਾ ਤਾਂ ਆਪ ਜੀ ਨੂੰ ਪਤਾ ਲੱਗ ਹੀ ਗਿਆ। ਨਾਵੇਂ ਪਾਤਸ਼ਾਹ ਕੀ ਕਹਿੰਦੇ, ਮੇਰੇ ਮਨਾਂ ਕਹਿੰਦੇ ਨਾ ਪ੍ਰੀਤੀ ਕਰ, ਰਸਤੇ ਵਿੱਚ ਨਹੀਂ, ਨਾ ਨਾ ਨਾ ਨਾ ਰਸਤੇ ਵਿੱਚ ਨਹੀਂ, ਤੁਰ ਰਾਮ ਨਾਲ ਪ੍ਰੀਤੀ ਕਰ। ਆਖੋ ਵਾਹਿਗੁਰੂ। 2 ਕਰੋੜ ਬੰਦਾ ਹੈ ਜਿਹੜਾ ਰਾਧਾ ਸਵਾਮੀ ਕੋਲ ਜਾਂਦਾ, 2 ਕਰੋੜ ਬੰਦਾ। ਲੋਕ ਇੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਦੇ ਐਡੇ ਐਡੇ ਵੱਡੇ ਡੇਰੇ ਬਣੇ ਆ, ਉੱਥੇ ਯੂਪੀ ਦੇ ਵਿੱਚ ਬਣੇ ਆ। ਮੈਂ ਜਿੱਥੇ ਜਿੱਥੇ ਅੱਜ ਤੱਕ ਜਾ ਕੇ ਕਥਾ ਕੀਤੀ ਉੱਥੇ ਇਹਨਾਂ ਦਾ ਡੇਰਾ ਬਣਿਆ। ਉਹਨਾਂ 'ਤੇ ਤਾਂ ਸ਼ਬਦ ਘੱਟ ਟੁੱਕਦਾ ਨਹੀਂ ਕਿ ਟੁੱਕਦਾ ਹੈ। ਉੱਥੇ ਤਾਂ ਪ੍ਰੀਤੀ ਇੱਕ ਬੰਦੇ ਨਾਲ ਆ, ਬੰਦੇ ਪਿੱਛੇ ਭੱਜੇ ਫਿਰਦੇ ਲੋਕ। ਉਹ ਤੁਹਾਡੇ ਅੰਦਰੋਂ ਗੰਦ ਨਿਕਲਦਾ ਹੈ, ਉਹ ਗੰਦ ਉਸ ਬੰਦੇ ਦੇ ਅੰਦਰ ਵੀ ਹੈਗਾ। ਪ੍ਰੀਤੀ ਉਹਦੇ ਨਾਲ ਕਰਨੀ ਜਿਹਦੇ 'ਚ ਗੰਦ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਗੰਦ ਨਹੀਂ। ਗੁਰੂ ਗ੍ਰੰਥ ਸਾਹਿਬ ਪਾਕ ਬੇਐਬ ਹੈ ਕਿ ਅਫੁਅਲ ਕਿ ਸ਼ਾਹਾਨ ਕਿ ਸ਼ਾਹਾਨ ਸ਼ਾਹਾਂ ਦਾ ਸ਼ਾਹ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ, ਇਹ ਕਿਤੇ ਜਲ ਪਖਾਣ ਜਾਂਦੇ ਆ, ਪਿਸ਼ਾਬ ਕਰਨ ਜਾਂਦੇ ਆ। ਇਹਦੇ ਨਾਲ ਪ੍ਰੀਤੀ ਕਰਨ ਨੂੰ ਕਿਹਾ ਰੱਬ ਨੇ। ਉਹਦੇ ਲੜ ਲਾਇਆ ਜਿਹੜਾ ਕਦੀ ਥੱਕਦਾ ਨਹੀਂ, ਜਿਹੜਾ ਕਦੀ ਸੌਂਦਾ ਨਹੀਂ। ਸਤਿਗੁਰ ਜਾਗਦਾ ਹੈ ਤੇ ਉਹ ਬੋਲੋ ਸਤਿਗੁਰ, ਜਿਹੜਾ 24 ਘੰਟੇ ਜਾਗਦਾ ਹੈ। ਫਿਰ ਕਮਾਲ ਦੀ ਗੱਲ ਆ, ਜਿਹੜੇ ਇਹ ਲੋਕ ਨੇ ਇਹਨਾਂ ਦੇ ਉੱਤੇ ਦੋਸ਼ ਬੜੇ ਨੇ, ਸਰਕਾਰਾਂ ਇਹਨਾਂ ਨੂੰ ਕੁਝ ਨਹੀਂ ਕਹਿੰਦੀਆਂ। ਹੁਣ ਜਦੋਂ ਪੰਜਾਬ 'ਚ ਵੋਟਾਂ ਹੋਣਗੀਆਂ ਇਹ ਵਰਤਣਗੇ ਇਹਨਾਂ ਨੂੰ। ਅਤੇ ਅੱਜ ਤੱਕ ਪਿਛਲਾ ਰਿਕਾਰਡ ਆ ਵੀ ਜਿਹਨੂੰ ਜਿਹਨੂੰ ਡੇਰੇ ਵਾਲਿਆਂ ਵੋਟਾਂ ਪਾਈਆਂ ਉਹ ਹਾਰ ਗਿਆ। ਨਹੀਂ ਪਤਾ ਲੱਗਾ, ਸਾਰੇ ਬੋਲੋ ਜਿਹਨੂੰ ਜਿਹਨੂੰ। ਡਰਦੇ ਡਰਦੇ ਸਾਰੇ ਹੀ, ਉਹ ਰੁਮਾਲ ਵਾਲਿਆ ਡਰਦਾ ਹੈ ਤੈਨੂੰ? ਅੱਛਾ ਬਾਈ, ਇਹਨੂੰ ਸਰੋਪਾ ਲਿਆ ਕੇ ਦੇਣਾ, ਇਹਨੇ ਕੇਸ ਰੱਖ ਲਿਆ ਪੱਗ ਬੰਨਣੀ, ਦੇ ਲਿਆ ਕੇ ਉੱਥੋਂ।

ਸਤ ਸ੍ਰੀ ਅਕਾਲ। ਜਗ ਦੀ ਇਤਰਾਂ ਦੀ ਲਹਿਰ ਤੁਰ ਪਈ, ਆਖੋ ਵਾਹਿਗੁਰੂ। ਫਿਰ ਮੈਂ ਤੁਹਾਨੂੰ ਕੱਲ ਵੀ ਪਰਸੋਂ ਵੀ ਕਿਹਾ ਵੀ ਖਾਲਸਾ ਰਾਜ ਦੂਰ ਨਹੀਂ ਜੇ, ਫਿਰ ਬੰਦੂਕਾਂ ਨਾਲ ਨਹੀਂ ਜੇ ਮਿਲਣਾ। ਅੱਗੇ 2.5 ਲੱਖ ਪੁੱਤ ਮਰਵਾਇਆ, ਮਰਵਾਇਆ ਕਿ ਨਹੀਂ ਬੋਲੋ ਜੀ। ਗੁਰੂ ਕੇ ਸਿੱਖੋ, ਤੁਸੀਂ ਗੁਰੂ ਅੱਗੇ ਅਰਦਾਸ ਕਰੋ। ਬੰਦੂਕ ਦੀ ਜਗ੍ਹਾ ਬੰਦੂਕ ਚੁੱਕਾਂਗੇ। ਪਲ ਹਰੀ ਤੇ ਮੇਰਾ ਗੁਰੂ ਕਹਿੰਦਾ ਰੱਬ ਦਾ ਨਾਮ ਜਪ, ਮੈਂ ਤੈਨੂੰ ਰਾਜ ਬਖਸ਼ੂੰਗਾ, ਮੈਂ ਤੇਰੀ ਝੋਲੀ 'ਚ ਸ੍ਰਿਸ਼ਟੀ ਦਾ ਰਾਜ ਪਾਊਂਗਾ, ਹਿੰਦੁਸਤਾਨ ਦਾ ਨਹੀਂ। ਇਉਂ ਗੁਰਮੁਖ ਆਪ ਨਵਾਰੀਏ ਸਭ ਰਾਜ ਸ੍ਰਿਸ਼ਟ ਕਾ ਲੇ, ਰਾਜ ਸ੍ਰਿਸ਼ਟੀ ਦਾ ਰਾਜ, ਆਖੋ ਵਾਹਿਗੁਰੂ। ਇਸ ਬੰਦੇ ਨੇ ਹੁਣ ਸਵੇਰੇ ਤੋਂ ਦਸਤਾਰ ਵੀ ਸਜਾ ਕੇ ਆਉਣੀ ਆ, ਕੇਸ ਵੀ ਰੱਖ ਲੈਣੇ ਅਤੇ ਅੰਮ੍ਰਿਤ ਵੀ ਛਕਣਾ। ਮੇਰਾ ਗੁਰੂ ਕਿਰਪਾ ਕਰੇ, ਇਹਨੂੰ ਵੇਖਣ ਵਾਲੇ ਨੂੰ ਐਂ ਲੱਗਦਾ ਵੀ ਇਹ ਕਦੀ ਵੀ ਨਾ ਮੰਨੇ ਆ, ਮਨਾ ਲਿਆ। ਇੱਕ ਬੱਚਾ ਹੁਣ ਇੱਥੋਂ ਸਰੋਪਾ ਲੈ ਕੇ ਗਿਆ ਸਾਡੇ ਕੋਲੋਂ, ਆਖੋ ਵਾਹਿਗੁਰੂ। ਜਥੇਦਾਰ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਨੇ ਇਹ ਬੀੜਾ ਚੁੱਕ ਲਿਆ ਅਤੇ ਹੁਣ ਮੇਰੇ ਮਾਲਕ ਦੀ ਕਿਰਪਾ ਹੋ ਗਈ, ਸਾਡੇ 'ਤੇ ਰਹਿਮਤਾਂ ਹੋ ਜਾਣਗੀਆਂ, ਆਖੋ ਵਾਹਿਗੁਰੂ। ਉਹ ਵੀ ਅਨੰਦਪੁਰ ਸਾਹਿਬ ਅੱਧਾ ਘੰਟਾ ਘੰਟਾ ਖਲੋਂਦੇ ਆ, ਜਿਹੜਾ ਬੱਚਾ ਕੇਸਾਂ ਤੋਂ ਬਿਨਾਂ ਆਉਂਦਾ ਉਹਨੂੰ ਗਲ ਨਾ ਲਾ ਲਾ ਕੇ ਪਿਆਰ ਕਰਦਾ, ਨਾ ਭਾਈ ਕੇਸ ਨਾ ਕੱਟੋ, ਦਸਤਾਰਾਂ ਸਜਾਓ। ਸਾਡੇ 'ਤੇ ਮਿਹਰਾਂ ਹੋਣ ਗੁਰੂਆਂ ਦੀਆਂ, ਕੇਸ ਕੱਟਣ ਵਾਲੇ ਦੇ ਉੱਤੇ। ਉੱਥੇ ਅਨੰਦਪੁਰ ਸਾਹਿਬ ਇੱਕ ਬਚਨ ਲਿਖਿਆ ਹੁੰਦਾ ਸੀ ਪਹਿਲੋਂ, ਰੋਮਾਂ ਦੀ ਬੇਅਦਬੀ ਕਰਕੇ ਭੈਣਾਂ ਅਤੇ ਵੀਰ ਕਰੋਪੀ ਨਾ ਸੇੜਨ, ਕੀ ਨਾ ਕਰਨ, ਕਰੋਪੀ ਕਹਿੰਦਾ ਗੁੱਸਾ ਨਾ ਸੇੜਨ ਰੱਬ ਦਾ, ਰੱਬ ਗੁੱਸੇ ਹੁੰਦਾ ਹੋਊਗਾ। ਜਿਹੜਾ ਬੰਦਾ ਕੇਸਾਂ ਦੀ ਬੇਅਦਬੀ ਕਰਦਾ ਰੱਬ ਉੱਤੇ ਗੁੱਸੇ ਹੁੰਦਾ ਹੋਊਗਾ, ਤਾਂ ਲਿਖਿਆ ਸੀ ਉੱਥੇ। ਰੋਮਾਂ ਦੀ ਬੇਅਦਬੀ ਕਰਕੇ ਧੀਆਂ ਅਤੇ ਭੈਣਾਂ ਅਤੇ ਵੀਰ ਰੱਬ ਦੀ ਕਰੋਪੀ ਨਾ ਸਹੇੜੋ, ਕਿਸਨ ਕੀ ਕੀਜੇ ਪ੍ਰਤਪਾਲ, ਨੇ ਉਸ ਤਰਨ ਸੋ ਕੱਟੀਏ ਬਾਲ, ਇਹ ਮੋਰ ਆ ਗਿਆ ਸੁਣੋ ਹੇ ਪਿਆਰੇ, ਬਿਨਾਂ ਸ਼ਸਤਰ ਕੇਸੰਗ ਦਿਓ ਨਾ। ਹੇਮਕੁੰਡ ਸਾਹਿਬ ਜਾਂਦੇ ਲੋਕ ਛੇਪ ਕਰਕੇ ਗਏ ਅਤੇ ਰਾਜ ਮੈਨੂੰ ਮਿਲੇ, ਖਾਲਸਾ ਜੀ ਕਥਾ ਉੱਥੇ ਤੁਸੀਂ ਕਰਦੇ ਸੋ, ਗੁੰਮਤ ਨਾਵ ਤੇ। ਮੈਂ ਕਿਹਾ ਹਾਂ ਮੈਂ ਕੀਤੀ, ਗੁਰੂ ਨੇ ਕਰਵਾਈ, ਆਖੋ ਵਾਹਿਗੁਰੂ। ਕਹਿੰਦੇ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਏ। ਉਹ ਬੰਦਾ ਕਹਿੰਦਾ ਸ਼ੇਵਤਾਜੀ ਕੀਤੀ। ਮੈਂ ਕਿਹਾ ਵਾਹ ਵਾਹ, ਉਹ ਤਾਂ ਕਹਿੰਦਾ ਨਾ ਮਲੇਸ਼ ਕੋ ਦਰਸ਼ਨ ਦੇ ਹੈ, ਨਾ ਮਲੇਸ਼ ਕੋ, ਨਾ ਉਸ ਤਨ ਸੋ ਕੱਟੀਏ ਬਾਲ, ਬਿਨਾਂ ਸ਼ਸਤਰ ਕੇਸੰਗ ਦਿਓ। ਮੈਂ ਤਾਂ ਜਿਹਦੇ ਕੋਲ ਸ਼ਸਤਰ ਨਾ ਹੋਇਆ ਅਤੇ ਕੇਸ ਪੂਰੇ ਨਾ ਹੋਏ, ਮੈਂ ਤਾਂ ਉਹਦੇ ਮੱਥੇ ਵੀ ਨਹੀਂ ਲੱਗਦਾ, ਪਤਾ ਨਹੀਂ ਇਹ ਮੋਨੇ ਕਿਤਲਾ ਕਹਿ ਦਿੰਦੇ। ਜੇ ਰੱਬ ਦੇ ਦੀਦਾਰ ਕਰਨੇ ਤਾਂ ਕੇਸਾ ਤਾਰੀ ਹੋ,

ਪਤਾ ਕਿਸ ਤਰ੍ਹਾਂ ਦਾ ਮੇਰਾ ਮਰਦ ਬਾਬਾ, ਕਾਹੂ ਤੇ ਨਾ ਡਰੇ, ਬੋਲ ਸਾਰੇ, ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਸਾਰੇ ਪਹਾੜੀ ਰਾਜੇ, ਸਾਰੀਆਂ ਰਿਆਸਤਾਂ, ਸਾਰੇ ਸੂਬੇਦਾਰ, 10 ਲੱਖ ਫੌਜ, ਆਪ ਕਲਮਨਾ ਲਿਖੀ ਕੋਈ ਕਹੇ ਤਾਂ ਵੱਖਰੀ ਗੱਲ, 10 ਲੱਖ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ 'ਚ ਆਪ ਲਿਖਿਆ ਵੀ 10 ਲੱਖ ਫੌਜ ਸੀ ਅਤੇ ਮੇਰੇ 40 ਭੁੱਖੇ ਸਿੱਖ, ਤੇਰੇ 10 ਲੱਖ ਦੇ ਉੱਤੇ 6 ਵਾਂਗੂ ਪੈ ਗਿਆ। ਕਾਹੂ ਤੇ ਕੌਣ? ਮੇਰਾ ਗੋਬਿੰਦ ਕਾਹੂ ਤੇ ਨਾ ਡਰੇ, ਮੇਰਾ ਗੋਬਿੰਦ, ਬੋਲੋ।

ਵੀ ਇੰਨਾ ਕਰਦਾ ਵੀ ਮੇਦਿਨੀ ਪ੍ਰਕਾਸ਼ ਰਾਜੇ ਦੇ ਘਰ ਗਿਆ, ਇੱਧਰ ਬੈਠੋ, ਮੇਦਿਨੀ ਪ੍ਰਕਾਸ਼ ਰਾਜਾ ਨਾਲੋਂ ਹਜ਼ਰ ਬੁਲਾ, ਨਾਹਨ ਰਿਆਸਤ ਦਾ ਰਾਜਾ ਹੈ, ਨਾਹਨ ਰਿਆਸਤ ਤੁਹਾਡੇ ਹੀ ਪ੍ਰਦੇਸ਼ ਦਾ ਸ਼ਹਿਰ ਹੈ। ਹੱਥ ਜੋੜ ਕੇ ਬੇਨਤੀ, ਗਰੀਬ ਨਿਵਾਜ ਪਾਤਸ਼ਾਹ ਤੁਸੀਂ ਇੱਥੇ ਸੈਰ ਕਰਨ ਆਏ ਹੋ, ਮੈਂ ਇੱਥੋਂ ਦਾ ਰਾਜਾ ਵਾਂ, ਆਖੋ ਵਾਹਿਗੁਰੂ, ਕਿਰਪਾ ਕਰੋ ਮੇਰੇ ਘਰੋਂ ਪ੍ਰਸ਼ਾਦਾ ਛਕੋ। ਅਤੇ ਸਰਕਾਰ ਨੇ ਇਹ ਨਹੀਂ ਆਖਿਆ ਸਰਬਲੋਚ ਖਵਾਏਗਾ ਕਿ ਕਾਹਦੇ 'ਚ ਖਵਾਏਗਾ, ਉਹਨੂੰ ਪੁੱਛਦਾ, ਉਹਦੇ ਪ੍ਰੇਮ ਵੇਂਦਾ। ਗੋਬਿੰਦ ਭਾਓ ਭਗਤ ਦਾ ਜਿਹੜਾ ਸਰਬਲੋਚ ਪ੍ਰਸ਼ਾਦਾ ਛਕਦਾ ਉਹ ਬਹੁਤ ਚੰਗਾ ਹੈ, ਮਾੜਾ ਨਹੀਂ, ਉਹਦੇ 'ਚੋਂ ਐਨਰਜੀ ਮਿਲਦੀ। ਮਗਰ ਮੇਰੇ ਗੁਰੂ ਨੇ ਉਹਨੂੰ ਨਹੀਂ ਇਹ ਕਿਹਾ ਵੀ ਮੈਂ ਪ੍ਰਸ਼ਾਦਾ ਨਹੀਂ ਛਕਣਾ ਕਿਉਂਕਿ ਤੂੰ ਸਰਬਲੋਹੀਆ ਨਹੀਂ। ਉਹਨੇ ਆਖਿਆ ਮੈਂ ਪ੍ਰਸ਼ਾਦਾ ਛਕਾਉਣਾ ਮਹਾਰਾਜ ਪਾਤਸ਼ਾਹ ਕਹਿੰਦੇ ਆਊਂਗਾ ਸ਼ਾਮ ਨੂੰ, ਆਪ ਸ਼ਿਕਾਰ ਖੇਡਣ ਚਲੇ ਗਏ। ਸ਼ਾਮ ਪਈ, ਪ੍ਰਸ਼ਾਦਾ ਛਕਣ ਪਹੁੰਚ ਗਏ। ਜਿਹੜੀ ਰਾਣੀ ਨੇ ਪ੍ਰਸ਼ਾਦਾ ਬਣਾਇਆ, ਆਖੋ ਵਾਹਿਗੁਰੂ, ਜਦੋਂ ਮੇਰੀ ਸਰਕਾਰ ਨੇ ਪ੍ਰਸ਼ਾਦਾ ਛਕ ਲਿਆ, ਇੱਕ ਦਿਨ ਪ੍ਰਸ਼ਾਦਾ ਛਕਾਇਆ, ਮੇਰੀ ਸਰਕਾਰ ਨੂੰ ਅੱਖਾਂ ਖੁੱਲ੍ਹ ਗਈਆਂ, ਰਾਣੀ ਦੇ ਭਾਗ ਖੁੱਲ੍ਹ ਗਏ। ਜਿਹੜੀ ਕਿਸੇ ਫਕੀਰ ਦੀ ਅੱਖ ਨਹੀਂ ਖੁੱਲ੍ਹਦੀ, ਮੇਰੇ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ, ਅੱਖਾਂ ਖੁੱਲ੍ਹ ਗਈਆਂ। ਕਹਿੰਦੀਆਂ ਬਾਪੂ ਜੀ, ਹਮ ਸਫ਼ਰ ਨੇ, ਹਮ ਉਮਰ ਨੇ, ਰਾਣੀ ਵੀ ਅਤੇ ਮੇਰੇ ਪਿਤਾ ਜੀ ਵੀ ਹਮ ਉਮਰ ਨੇ, ਉਮਰ ਨੇ। ਹੱਥ ਜੋੜ ਕੇ ਕਹਿੰਦੀ ਬਾਪੂ ਜੀ, ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਤੁਸੀਂ ਕੁਝ ਦਿਨ ਇੱਥੇ ਰਹਿ ਕੇ ਸਾਨੂੰ ਉਪਦੇਸ਼ ਦਿਓ। ਬੋਲਦੇ ਨੇ ਕੁਛ ਦਿਨ ਇੱਥੇ ਰਹਿ ਕੇ ਸਾਨੂੰ, ਤੁਸੀਂ ਤਾਂ ਕਿਹਾ ਨਹੀਂ, ਮੈਂ ਇੱਕ ਵਾਰ ਜਦੋਂ ਕਿਹਾ ਟਾਈਮ ਵਧਾ ਦਿੰਦੇ, ਤੂੰ ਇੱਕ ਜਕਾਰਾ ਛੱਡਿਆ, ਕਿਸੇ ਨੇ ਛੱਡਿਆ, ਨਹੀਂ ਇਹ ਕਹਿ ਕੇ ਛਡਵਾਇਆ, ਇਹ ਤੁਹਾਡੇ ਕੋਲੋਂ ਕਹਿ ਕੇ ਛਡਾਇਆ। ਗਰੀਬ ਨਿਵਾਜ ਪਾਤਸ਼ਾਹ ਦਾਤਾ ਰਹਿਮਤ ਕਰੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਨ ਦੁਨੀਆ ਦਾ ਮਾਲਕ, ਉਹਨਾਂ ਨੇ ਕਿਰਪਾ ਕੀਤੀ, ਆਖਿਆ ਧੀਏ, ਰਾਣੀ ਨੂੰ ਮੇਰਾ ਪਾਤਸ਼ਾਹ ਕਹਿੰਦੇ ਧੀਏ, ਪੁੱਤ ਜਿੰਨਾ ਚਿਰ ਕਾਇਮ ਮੈਂ ਤੇਰੇ ਕੋਲ ਰਹੂੰਗਾ, ਉਪਦੇਸ਼ ਸੁਣਨ ਨੂੰ ਤਿਆਰ ਹੋ, 10 ਦਿਨ ਰਹਿ ਅਤੇ 10 ਸਵੱਈਏ ਉਚਾਰੇ ਉੱਥੇ, ਸ਼ਰਾਬ ਸ਼ੁੱਧ ਸਮੂਹ ਸੁਧਾਰ ਕੇ ਦੇਖ ਫਿਰੇ ਉਹ ਘਰ, ਇਹ ਸਵਈਏ ਉਹਨਾਂ ਦੇ ਘਰ ਵਿਚਾਰੇ ਕਿਲੇ ਦੇ ਵਿੱਚ, ਬੜਾ ਪ੍ਰਿਆ ਪਕੜਦਾ ਮੇਰਾ ਗੋਬਿੰਦ, ਕਾਹੋਂ ਤੇ ਨਾ ਡਰੇ, ਐਸੀ ਲਾਲ ਗਰੀਬਾਂ ਦੇ ਘਰ ਜਾ ਕੇ ਤਾਂ ਸਾਰੇ ਹੀ ਛਕਦੇ ਨੇ, ਅਮੀਰਾਂ ਦੇ ਘਰ ਵੀ ਜਾ ਕੇ ਛਕਦੇ, ਜਿਹੜੇ ਪ੍ਰੇਮ ਕੀ ਉਹ ਤੇ ਨਹੀਂ ਪਰਾ ਪਾਇਓ। ਉਹਨੇ ਪ੍ਰੇਮ ਨਾਲ ਆਖਿਆ ਮੇਰਾ ਪਾਤਸ਼ਾਹ ਕਹਿੰਦਾ ਹਾਂ ਚੱਲਾਂਗੇ। 10 ਦਿਨ ਫਿਰ ਰਹਿ, ਰੋਜ਼ ਸਰਕਾਰ ਇੱਕ ਸਿੱਖ ਨੂੰ ਕਹਿੰਦੀ ਰਹੀ ਵੀ ਤੁਸੀਂ ਹੁਣ ਮੇਰੇ ਅੱਗੇ ਨਾਲ ਪੜ੍ਹੀ ਜਾਓ ਅਤੇ ਮੈਂ ਕਥਾ ਕਰੂੰਗਾ। ਕਥਾ ਕੌਣ ਕਰੂ? ਗੁਰੂ ਗੋਬਿੰਦ ਸਿੰਘ ਸਾਹਿਬ ਕਥਾ ਕਰਦੇ ਹੋਣਗੇ, ਕਿਤਨਾ ਦੇ ਲੱਗਦੇ ਹੋਣਗੇ, ਫੁੱਲ ਕਿਰਦੇ ਹੋਣਗੇ ਮੇਰੀ ਸਰਕਾਰ ਦੇ ਮੂੰਹ ਤੋਂ। ਸਹਿਬ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜੀ, ਨਾਵੇਂ ਪਾਤਸ਼ਾਹ ਕਹਿੰਦੇ ਸਰਵਣ ਗੋਬਿੰਦ ਮਿਲਣੇ ਰੱਬ ਵੀ ਹੁੰਦਾ, ਆਖੋ ਵਾਹਿਗੁਰੂ, ਗੋਬਿੰਦ ਮਿਲਣ ਕੀ, ਤੁਸੀਂ ਆਖੋਗੇ ਤੇ 5ਵੇਂ ਸਰੂਪ 'ਚ ਉਚਾਰਿਆ, ਉਦੋਂ ਗੋਬਿੰਦ ਕਿਹੜਾ, ਗੋਬਿੰਦ ਮਿਲਣਾ ਰੱਬ ਵੀ ਹੁੰਦਾ, ਅਤੇ ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਵੀ ਰੱਬ ਆ, ਪਰਮੇਸ਼ੁਰ ਆ, ਆਪਣੀ ਕਲਮਨਾ ਲਿਖ ਗਏ ਜੋ ਹਮਕੋ ਪਰਮੇਸ਼ੁਰ ਉਚਰੇ, ਮਗਰ ਸਾਡੇ ਲਈ ਤਾਂ ਸਭ ਤੋਂ ਵੱਡਾ ਪਰਮੇਸ਼ੁਰ ਵੀ ਤੂੰ ਹੈ ਅਤੇ ਰੱਬ ਵੀ ਤੂੰ ਹੈ, ਮੇਰੀ ਤਾਂ ਜਿੰਦ ਵੀ ਤੂੰ ਹੈ ਅਤੇ ਜਾਨ ਵੀ ਤੂੰ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਆਹ।

ਆਖੋ ਸਤਨਾਮ ਸ੍ਰੀ। ਇਹ ਪ੍ਰੀਤ ਦੀ ਵਿਆਖਿਆ ਕੀਤੀ, ਪ੍ਰੀਤ ਦੀ ਰੇਮਰ ਰਾਮ ਸਿਉਂ ਕਰ, ਕਿਤਨਾ ਕਰੀਏ ਜੀ, ਕਰ ਸਾਧ ਸੰਗਤ, ਨਹੀਂ ਅੱਗੇ ਫਿਰ ਬੋਲਾਂਗੇ, ਕਰ ਇਹ ਪ੍ਰੀਤੀ ਸ਼ੁਰੂ ਹੋ ਗਈ, ਸੰਗਤ 'ਚ ਆ ਜਾ, ਇੱਥੇ ਆਣ ਕੇ ਕੀ ਕਰਾਂ ਜੀ, ਸਿਮਰ ਮਾਧੋ, ਇਹ ਪ੍ਰੀਤੀ ਦਾ ਸਰੂਪ ਪ੍ਰਗਟ ਹੋ ਗਿਆ। ਉਹ ਤਰ੍ਹਾਂ ਨਹੀਂ ਪਤਾ ਵੀ ਪ੍ਰੀਤੀ ਕਿਤਨਾ ਕਰੀ ਦੀ, ਰੱਬ ਨਾਲ ਪ੍ਰੀਤੀ ਕਿਤਨਾ ਕਰੀ, ਸੰਗਤ ਵਿੱਚ ਆ ਜਾਓ, ਸਿਮਰ ਮਾਧੋ, ਇੱਥੇ ਆਣ ਕੇ ਵਾਹਿ

ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਗੱਲ ਰਹਿ ਗਈ, ਜਿੱਦਣ ਇਹਨੇ ਸ਼ੁਰੂ ਕੀਤਾ ਨਾ ਚੁਪਹਿਰਾ, ਦਾਸ ਉੱਦਣ ਵੀ ਬੋਲਿਆ ਸੀ, ਬੰਗਲਾ ਸਾਹਿਬ ਤੋਂ ਬੋਲਿਆ ਹੈ ਵੀ ਸ਼ੁਰੂਆਤ ਹੋ ਗਈ ਜੇ ਸਿੱਖੋ, ਹੁਣ ਤੁਸੀਂ ਰੋਕਦੇ ਰਹੋ ਤੁਹਾਡੇ ਕੋਲੋਂ ਰੁਕਣਾ ਨਹੀਂ, ਅਤੇ ਹੁਣ ਰੁਕਣਾ ਵੀ ਬੜੀ ਮੁਸ਼ਕਲ ਹੈ ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁਕਮਨਾਮਾ ਕਰੇ ਤੇ ਉਹਨਾਂ ਦੇ ਤਾਂ ਸਾਹਮਣੇ ਰੁਲੀ ਆ ਸਾਡੀ ਪਾਤਸ਼ਾਹੀ। ਸਾਡੀ ਪਾਤਸ਼ਾਹ ਕੀ ਹੈ? ਸਾਡੀ ਮਰਿਆਦਾ। ਉਹਨਾਂ ਦੇ ਸਾਹਮਣੇ ਰੁਲਿਆ ਸਭ ਕੁਛ। ਪਹਿਲੇ ਜਥੇਦਾਰ ਜਿਹੜਾ ਜਾਂਦਾ, ਇੱਥੇ ਵੀ ਕਿਸੇ ਦੇ ਘਰ ਪਰਸੋਂ ਆਇਆ ਕੋਈ ਜਥੇਦਾਰ ਇਹਨਾਂ ਦੇ ਵਿੱਚੋਂ, ਐਡਾ ਲਿਫਾਫਾ ਫੜਾ ਤਾ 2,50,000 ਰੁਪਈਆ, ਵੇਸੇ ਚੁੱਪ ਕਰਕੇ ਚਲੇ ਗਏ। ਸਮਝਦੇ ਹੋ? ਆਖੋ ਵਾਹਿਗੁਰੂ। ਕਰ ਸਾਧ ਸੰਗਤ ਪ੍ਰੀਤੀ ਸ਼ੁਰੂ ਹੋ ਗਈ, ਫਿਰ ਅੱਗੇ ਵੱਧ ਸਿਮਰ ਮਾਧੋ, ਉਸ ਵਾਹਿਗੁਰੂ ਦਾ ਸਿਮਰਨ ਕਰਨ ਬਾਪੂ, ਉਹਦੇ ਨਾਲ ਪ੍ਰੀਤੀ ਕਰਨਾ, ਸਿਮਰਨ ਕਰਨ ਲੱਗ ਪਾਂ ਤਾਂ ਕੀ ਹੋਊ? ਹੋਏ ਪਤਤ ਪਨੀਤ

ਮੇਰਾ ਸਾਹਿਬ ਕਹਿੰਦਾ ਕਰ ਸਾਧ ਸੰਗਤ ਸਿਮਰ ਮਾਧੋ, ਜਿਹਦੇ ਨਾਲ ਤੂੰ ਬਹੁਤ ਘੱਟ ਬੋਲੇ, ਬਹੁਤ ਘੱਟ ਬੋਲੇ। ਮੇਰਾ ਵਾਸਤਾ ਹੈ, ਮੈਂ ਬਹੁਤ ਬਜ਼ੁਰਗ ਹਾਂ, ਮੈਂ ਬਿਮਾਰ ਹਾਂ ਕਈਆਂ ਚਿਰਾਂ ਦਾ। ਆਖੋ ਵਾਹਿਗੁਰੂ, ਤਗੜੇ ਹੋ। ਕਰ ਸਾਧ ਸੰਗਤ, ਬੋਲੋ ਆਪਣੇ ਆਪ ਨੂੰ ਕਹੋ ਬਾਣੀ ਪ੍ਰਭ ਕੀ, ਇਹਨੂੰ ਸਮਝਾਓ। ਘਰ ਵੀ ਤਾਂ ਬੈਠੇ ਰਹਿਣਾ ਟੀ ਵੀ ਅੱਗੇ, ਉਹ ਆਨੰਦ ਟੀ ਵੀ 'ਤੇ ਬਹਿ ਕੇ ਨਹੀਂ ਜੇ ਮਿਲਦਾ ਜਿਹੜਾ ਦੁੱਖ ਨਿਵਾਰਨ ਆਣ ਕੇ ਮਿਲਣਾ। ਕਰ ਸਾਧ ਸੰਗਤ, ਹੁਣ ਟੀ ਵੀ ਦੇ ਉੱਤੇ ਤੁਸੀਂ ਕਹਿੰਦੇ, ਬਹੁਤ ਸਾਰੇ ਲੋਕ ਕਹਿੰਦੇ ਟੀ ਵੀ 'ਤੇ ਸੁਣ ਲੈਂਦੇ, ਸੰਗਤ ਕਹਿੰਦੇ ਕਿਹਨੂੰ? ਟੀ ਵੀ 'ਤੇ ਬਹਿ ਕੇ ਸੁਣਨ ਵਾਲਿਆਂ ਨੂੰ ਸੰਗਤ ਕਹੋਗੇ? ਕਦੀ ਫੋਨ ਆ ਗਿਆ, ਕਦੀ ਕੜੀ ਬਣ ਕੇ ਆ ਗਈ, ਉਹਨੂੰ ਚਮਚਾ ਲਾ ਲਿਆ। ਇੱਥੇ ਜਿਹੜੇ ਬੈਠੇ ਹੋ ਨਾ ਚੌਂਕ, ਸਿੱਧਾ ਹੋ ਕੇ ਬਹੁ, ਇੱਥੇ ਜਿਹੜੇ ਬੈਠੇ ਹੋ ਨਾ ਚੌਂਕੜੇ 'ਤੇ, ਉਹਨੂੰ ਕਹਿੰਦੇ ਚੌਂਕੜਾ ਮਾਰ ਕੇ, ਇਹਨੂੰ ਸੰਗਤ ਕਹਿੰਦੇ। ਸੰਗਤ ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਕਾਲ ਬਿਆਲ ਜਿਉਂ ਪਰੇ ਉਹ ਡੋਲੇ, ਜਿਹੜਾ ਕਾਲ ਆ ਨਾ ਉਹ ਬਿਆਲ ਸੱਪ ਵਾਂਗੂ ਇਸ ਤਰ੍ਹਾਂ ਮੂੰਹ ਅੱਡ ਕੇ ਤੇਰੇ ਵੱਲ ਨੂੰ ਤੁਰਿਆ ਆ ਰਿਹਾ। ਮੁੱਖ ਪਸਾਰੇ ਮੀਤ, ਐਡਾ ਮੂੰਹ ਅੱਡ ਕੇ ਨਾ ਅਤੇ ਕਾਲ ਤੇਰੇ ਵੱਲ ਨੂੰ, ਬੋਲੋ ਬੋਲੋ ਕਿਹਦੇ ਵੱਲ ਨੂੰ? ਹਾਂ, ਆਨੰਦ ਆ ਗਿਆ, ਆਨੰਦ ਆ ਗਿਆ। ਉਹ ਮੇਰਾ ਪੁੱਤ ਚੜ੍ਹਦੀ ਕਲਾ 'ਚ ਰਵੇ, ਉਹਨੇ ਆਪਣੇ ਵੱਲ ਨੂੰ ਹੱਥ ਲਾ ਕੇ ਆਖਿਆ ਸਾਨੂੰ ਸਾਡੇ ਵੱਲ ਨੂੰ ਤੁਰਿਆ ਆ ਰਿਹਾ। ਇਹ ਥੋੜ੍ਹਾ ਵੀ ਇੱਕ ਬੰਦੇ ਵੱਲ ਤੁਰਿਆ ਆਉਂਦਾ, ਉਹ ਸਾਰਿਆਂ ਵੱਲ ਹੀ ਤੁਰਿਆ ਆਉਂਦਾ। ਬਾਣੀ ਪ੍ਰਭ ਕੇ ਸਭ ਕੋ ਬੋਲੇ, ਕਾਲ ਬਿਆਲ ਜਿਉਂ ਪਰਿਓ ਡੋਲੇ, ਮੁੱਖ ਪਸਾਰੇ ਮੀਤ। ਅਤੇ ਫਿਰ ਆਖਿਆ ਤਗੜਾ ਤਗੜਾ ਹੋ, ਅੱਜ ਜਾਂ ਕੱਲ੍ਹ, ਅੱਜ ਕੱਲ੍ਹ ਫੁੱਲ ਤੋਹੇ ਗ੍ਰਸ ਹੈ। ਉਹ ਜਿਹੜਾ ਸੱਪ ਤੁਰਿਆ ਆਉਂਦਾ ਨਾ, ਉਹਨੇ ਅੱਜ ਜਾਂ ਕੱਲ੍ਹ ਤੈਨੂੰ ਗ੍ਰਸ ਜਾਣਾ, ਖੰਡਪੜ ਧਰਨਗੇ ਤੇਰੇ ਘਰ ਦੇ, ਜਿਹਦਾ ਤੈਨੂੰ ਇੱਕ ਪੈਸਾ ਕਿਤੇ ਉੱਥੇ ਫਾਇਦਾ ਨਹੀਂ ਮਿਲਣਾ। ਸਹਿਜ ਪਾਠ ਕਰ ਦੇਣਗੇ, ਭਾਂਡੇ ਦੇ ਦੇਣਗੇ, ਉੱਥੇ ਕਿਸੇ ਪੰਗਤ ਵੀ ਨਹੀਂ ਲੱਗਦੀ, ਉੱਥੇ ਕਿਸੇ ਦੀ ਕੋਈ, ਜਿਹੜਾ ਉੱਥੇ ਲੰਗਰ ਵਰਤਦਾ ਜੇ ਕੋ ਉੱਥੇ ਪਹੁੰਚੇ ਵੀ ਤੇ ਉਹ ਵੀ ਵਾਹਿਗੁਰੂ ਦਾ ਨਾਮ ਆ। ਜੇ ਕੋ ਉੱਥੇ ਸਰਕਾਰ ਦੇ ਕੋਲ ਪਹੁੰਚ ਗਿਆ ਤੇ ਉੱਥੇ ਥਾਲਾਂ ਵਿੱਚ ਲੰਗਰ ਨਹੀਂ ਵਰਤਦਾ। ਉਹ ਵੇਖੋ ਪਤਾਲਪੁਰੀ ਜਿਹੜੀ ਸ਼੍ਰੋਮਣੀ ਕਮੇਟੀ ਦਾ ਕੰਮ ਸੀ ਨਾ ਵੀ ਇਹ ਮਨਮਤਾਂ ਨੂੰ ਰੋਕਣਾ, ਉੱਥੇ ਇੱਕ ਰਜਿਸਟਰ ਲਾਇਆ ਮਰਿਆਂ ਦਾ ਨਾਂ, ਨਾਮ ਲਿਖਾਓ ਆਪਣੇ ਮਰਿਆਂ ਲਈ, ਉਹਨਾਂ ਨੂੰ ਨਿਤ ਭਾਂਡੇ ਦਿਓ, ਉਹਨਾਂ ਦੇ ਨਿਤ ਕੌਲੀਆਂ ਦਿਓ, ਬਰਤਨ ਦਿਓ, ਬਿਸਤਰੇ ਦਿਓ। ਉਹ ਬਿਸਤਰੇ 'ਚ ਹੁਣ ਕਿੰਨੇ ਸੋਣਾ ਹੈ, ਉਹ ਤਾਂ ਸਾੜਤਾ ਜੇ ਜਿਹਦੇ ਦੇਵੇ ਤਾਂ ਤੁਸੀਂ ਦੇਣ ਡੇ, ਉਹ ਤਾਂ ਕੋਈ ਜਾ ਕੇ ਪੁੱਛੂਗਾ ਵੀ ਬਾਪੂ ਜੀ ਨੰਗੇ ਹੋ ਕੇ ਬਿਸਤਰੇ ਵਿੱਚੋਂ, ਕੋਈ ਪੁੱਛੂ? ਦੋ ਮਿੰਟ ਰਹਿ ਗਏ, ਆਖੋ ਵਾਹਿਗੁਰੂ। ਸਤਿਕਾਰਯੋਗ ਰਾਗੀ ਹਰਿਮੰਦਰ ਸਾਹਿਬ ਦੇ ਆ ਗਏ, ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨ ਛੋਹ ਲੈ ਕੇ ਆਏ। ਅੱਜ ਕੱਲ੍ਹ ਫੁੱਲ ਤੋਹੇ ਗਰਸ ਹੈ, ਸਮਝ ਰੱਖੋ। ਕਹਿੰਦਾ ਮਾਨ ਸਿੰਘ ਝੌਰ ਕਥਾ ਵਾਚ, ਕਹਿੰਦਾ ਧਿਆਨ ਨਾਲ ਸੁਣਿਓ, ਇਸ ਤਰ੍ਹਾਂ ਬਹਿ ਜਾਓ, ਇੱਕ ਮਿੰਟ ਰਹਿ ਗਿਆ ਬਸ। ਕਹਿੰਦਾ ਵੀ ਕਿਸੇ ਦਾ ਬਾਪੂ ਮਰ ਗਿਆ, ਉਹਨੂੰ ਪੰਡਤਾਂ ਨੇ ਕਿਹਾ ਵੀ ਭਾਈ ਭਾਂਡੇ ਦਾਨ ਕਰ ਆਪਣੇ ਬਾਪੂ ਲਈ, ਉਹਦੇ ਘਰ ਹੈ ਨਹੀਂ ਸੀ। ਉਹਨੇ ਰਾਤ ਕਿਸੇ ਦੀ ਕੰਧ ਟੱਪ ਕੇ ਅਤੇ ਉਹਨਾਂ ਦੇ ਘਰੋਂ ਭਾਂਡੇ ਚੁੱਕ ਲਿਆ। ਕੌਣ? ਜਿਨ੍ਹਾਂ ਦਾ ਪਿਓ ਮਰਿਆ ਸੀ। ਉਹ ਥਾਲ ਜਿਹੜਾ ਉਹਦੇ ਨਿਮਿੱਤ ਦਾਨ ਕੀਤਾ ਸੀ ਨਾ, ਉਸ ਥਾਲ ਨੇ ਉੱਤੇ ਇੱਕ ਨਾਂ ਲਿਖਿਆ ਸੀ ਸੌਦਾਗਰ ਸਿੰਘ ਪੂਰਨ ਸਿੰਘ। ਉਹਨਾਂ ਦਾ ਬਾਪ ਬੈਠਾ ਸੀ ਅੱਗੇ, ਜਿਨ੍ਹਾਂ ਦੇ ਭਾਂਡੇ ਚੋਰੀ ਕੀਤੇ, ਨਹੀਂ ਪਤਾ ਲੱਗਾ। ਉਹਨਾਂ ਆਪਣੇ ਬਾਪੂ ਦਾ ਨਾਂ ਪੜ੍ਹ ਲਿਆ, ਉੱਥੇ ਦੋਵਾਂ ਦੀ ਲੜਾਈ ਹੋ ਗਈ। ਉਹ ਆਖੇ ਭਾਂਡੇ ਮੇਰੇ ਆ, ਉਹ ਆਖੇ ਭਾਂਡੇ ਮੇਰੇ ਆ। ਇਹ ਨਖਰੇ ਨਾ ਕਰੋ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ, ਅੱਗੇ ਤਾਂ ਉਹ ਕੁਝ ਮਿਲਣਾ ਜੇ ਜੋ ਖੱਟਦੇ ਹੋ। ਵਾਹਿਗੁਰੂ ਦਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਚੱਲਦੇ, ਹਰ ਹਰ ਨਾਮ ਸੰਗ ਤੇਰੇ ਚੱਲੇ। ਆਜ ਕਾਲ ਫੁੱਲ ਤੋਹੇ ਗਰਸ ਹੈ, ਸਮਝ ਰੱਖੋ ਚੀਤ, ਕਹਿ ਨਾਨਕ ਰਾਮ ਭਜ ਲੈ। ਫਿਰ ਮੇਰਾ ਬਾਬਾ ਕਹਿੰਦਾ ਕਹਿ ਨਾਨਕ ਰਾਮ ਭਜ ਲੈ, ਰਾਮ ਭਜ ਲੈ।

ਮੇਰੇ ਸਾਹਿਬ ਕਹਿੰਦੇ ਉਸ ਅਕਾਲ ਪੁਰਖ ਦੇ ਨਾਲ ਪ੍ਰੀਤੀ ਕਰਿਓ, ਰਾਹ ਦੇ ਵਿੱਚ ਨਾ ਕਰਿਓ। ਕੋਈ ਬਾਬਾ, ਕੋਈ ਸ਼ਾਬਾ, ਕੋਈ ਪੰਡਿਤ, ਕੋਈ ਮੁੱਲਾ, ਨਾ ਨਾ, ਬਿਲਕੁਲ ਰੱਬ ਨਾਲ ਸਿੱਧੀ ਤੁਰ, ਉਹਦੇ ਨਾਲ ਪ੍ਰੀਤੀ ਤੁਰ, ਉਹਦੇ ਨਾਲ ਨਾਤਾ, ਕਿਹਦੇ ਨਾਲ? ਰਾਮ ਨਾਲ, ਅਕਾਲ ਪੁਰਖ ਨਾਲ। ਭੁੱਲਾਂ ਨਾ ਚਿਤਾਰਿਓ, ਅਸੀਸ ਬਖਸ਼ੋ, ਕਿਰਪਾ ਕਰਿਓ। ਦਰਬਾਰ ਸਾਹਿਬ ਦੇ ਰਾਗੀ ਆਇਆ ਸਤਿਕਾਰ ਨਾਲ, ਬਹਿ ਕੇ ਸੁਣਿਓ, ਛੇਤੀ ਛੇਤੀ ਸਾਰੇ ਭੱਜਣ ਦੀ ਕੋਸ਼ਿਸ਼ ਨਾ ਕਰਿਆ ਕਰੋ, ਇਤਨਾ ਸਤਿਕਾਰ ਨਹੀਂ ਰਹਿੰਦਾ। ਗੁਰੂ ਕਿਰਪਾ ਕਰੇ, ਸਾਰਿਆਂ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਸਹਾਇ ਅਰਜਨ ਅਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾ ਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ।

ਪਛਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ

ਅੰਦਰ ਗੁਰਬਾਣੀ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮੱਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਕੀ ਤਵੈ ਚਲਾਇਓ ਸਭ ਸਿਖਨ ਕੋ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਦਇਆ ਕਰੋ ਕਿਛ ਮੇਰੂ ਪਾਵੋ ਡੁੱਬਦੇ ਪੱਥਰ ਤਾਰੇ ਜੀਣਾ ਗੁਣ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੱਜਣ ਸੱਚਾ ਪਾਤਸ਼ਾਹ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈ

ਸੋਇ ਲਾ ਸਭਰਿਓ ਸਰਜਣਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਇ ਲਾ ਵਾਰੀ ਜਿਤ ਸੋਇ ਲੈ ਸਦਾ ਸੁਖ ਨਿਤ ਨਿਤ ਜਿਹੜੇ ਸੰਭਾਲੇਨ ਦੇਖੈ ਗਾ ਦੇਵਣਹਾਰ ਤ੍ਰਿਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਉਣ ਸਮਾਰ ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸਜਣ ਆਸੀ ਸੜੀਆਂ ਜੋ ਹੋਵੈ ਸਾਹਿਬ ਸੁਮੇਲ ਪਰ ਕਰੇ ਉਹ ਪਹੁੰਚਾ ਸਦੜੇ ਨਿਤ ਪਵਨ ਸਦਣਹਾਰਾ ਸਿਮਰੀਐ ਨਾਨਕ ਸੇ ਦਿਆਵਨ ਰਾਗ ਆਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾ ਵਿਸਵੇ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਗਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮਥਾਲ ਰਵ ਚੰਦ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ ਧੂਪ ਮਾਲਿਆਣ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋ ਏਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨ ਮਨੋ ਅਨ ਦਿਨ ਮੋਹਿ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕੋਇ ਜਾਂਤੇ ਤ੍ਰਿਣਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਪਰੇ ਅਮਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਮੰਡਲ ਮੰਡਾਏ ਕਰ ਸਾਧੂ ਅੰਜਲੀ ਪਨਵੱਡਾਏ ਕਰ ਡੰਡੌਤ ਪਨਵੱਡਾਏ ਰਾਹ ਸਾਖ ਧਰ ਸਾਧਨ ਜਾਣਿਆ ਤਨ ਅੰਤਰ ਹਉਮੈ ਖੰਡਾਏ ਜਿਉ ਜਿਉ ਚਲੇ ਚੁਬੇ ਦੁਖ ਪਾਵੇ ਜਮਕਾਲ ਸਹਿਸ ਡੰਡਾਏ ਅਰਜਨ ਅਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਏ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬਹਿ ਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਰ ਰਾਖ ਰਾਖ ਵਡਵੱਡਾਏ ਜਨ ਨਾਨਕ ਨਾਮ ਦਾ ਟੇਕੈ ਨਾਮੇ ਸੁਖਮੰਡਾਏ ਰਾਗ ਗੌੜੀ ਪੂਰਬੀ ਮਹਲਾ ਪੰਜਵਾਂ ਰੋ ਮਿਹਨਤੀ ਸੁਣੋ ਮੇਰੇ ਮਿਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਅਰਲਾਹਾ ਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰੇ ਨਾਰੇ ਮਰ ਗੁਰ ਮਲਕਾ ਸੁਬਾਰੇ ਰਹਾਓ ਏ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਰਸ ਕਥ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬਿਆਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਜੇ ਬਹੁੜ ਨਾ ਹੋਏ ਗੋ ਫੇਰਾ

0: ਗੁਰਬਿਨ ਕੋਹਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚਿਤਨੇ ਮਨ ਆਪਣੇ ਸੁਚੇਤ, ਛੁੱਟੇ ਤਿਲ ਵਵਾੜ ਜਾਂ ਉਸਈਏ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੁ ਨਾਨਕ ਸੋ ਨਾ।
0: ਫਲੀਏ ਫੁਲੀਏ ਬੱਪੜੇ, ਪੀਤਨ ਵਿੱਚ ਸੁਆ ਪੌੜੇ।

0: ਖਾਣੇ ਬਿਸਮਾਤ ਅਗਨੇ ਖੇਡੇ ਵਿਡਾਣੇ ਬਿਸਮਾਤ ਤਰਤੇ ਬਿਸਮਾਤ ਖਾਣੇ ਬਿਸਮਾਤ ਸਾਧ ਲੱਗਾ ਪ੍ਰਾਣੇ ਬਿਸਮਾਤ ਸੰਜੋਗ ਬਿਸਮਾਤ ਵਿਜੋਗ ਬਿਸਮਾਤ ਭੁੱਖ ਬਿਸਮਾਤ ਭੋਗ ਬਿਸਮਾਤ ਸਿਫਤ ਬਿਸਮਾਤ ਸਲਾਹਾ ਬਿਸਮਾਤ ਉਜੜ ਬਿਸਮਾਤ ਰਾਹ ਬਿਸਮਾਤ ਨੇੜੇ ਬਿਸਮਾਤ ਦੂਰ ਬਿਸਮਾਤ ਦੇਖੇ ਹਾਜ਼ਰਾ ਹਜ਼ੂਰ ਵੇਖ ਬਿਡਾ ਰਹੇ ਬਿਸਮਾਤ ਨਾਨਕ ਪੂਜਨ ਪੂਰਾ ਪਾਕ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਮਹਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

Devaji. Satnam.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਰਨ ਤਾ ਪਰ ਸਕੇ ਅੱਥ, ਚਰਨ ਗੁਰ ਅਮਰ ਪਵਲ ਰਹਿ, ਹੱਥ ਤਾ ਪਰ ਸਕੇ ਅੱਥ, ਹੱਥ ਲੱਗੇ ਗੁਰ ਅਮਰ ਪੈ, ਜਿਹਤਾ ਪਰ ਸਕੇ ਅੱਥ, ਜਿਹ ਗੁਰ ਅਮਰ ਪਨੀਜੈ, ਨੈਣ ਤਾ ਪਰ ਸਕੇ ਅੱਥ, ਨੈਣ ਗੁਰ ਅਮਰ ਪਖੀਜੈ, ਸ੍ਰਵਣ ਤਾ ਪਰ ਸਕੇ ਅੱਥ, ਸ੍ਰਵਣ ਗੁਰ ਅਮਰ ਸੁਣੀਜੈ, ਸਕੇ ਅੱਥ।

0: ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹਿ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀਪਾਇਓ ਜਹਿ ਸਿੱਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ
1: ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖੈ ਸ਼ਰਨ ਪਰੇ ਤੇ ਉਬਰੈ ਛੋੜ ਜੰਪੁਰ ਕੀ ਲਿਖੈ ਭਗਤ ਪੈ ਭਰਪੂਰ ਹਿਰਦੇ ਉਚਰੈ ਕਰਤਾਰੈ ਗੁਰ ਗੋਹਰ ਦਰਿਆਓ ਪਲਕ ਡੁਬੰਤੇ ਤਾਰੈ ਪਲਕ ਡੁਬੰਤੇ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰ ਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦ੍ਰਿਧ ਪਰ ਹਰ ਪਰੈ ਚਿਤ ਚਿਤਵੋ ਅਰਦਾਸ ਕਹੂੰ ਪਰ ਕਹਿ ਭੀ ਨਾ ਸਕੂੰ ਸਰਬ

ਖੁਸ਼ਮ ਬਸੰਤ ਗਣੰਤ ਨ ਆਵੈ ਰਵ ਸਤਿ ਕਿਰਨ ਉਦਰ ਸਾਗਰ ਕੋ ਗੰਗ।

ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨੱਖ ਸਫਾਰੇ ਕਰ ਆਜ, ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਵਸਤਰ ਦੀਨ ਬਹੁ ਸਾਜ, ਸੋ ਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤਹਿ ਕਾਜ, ਸ੍ਰੀ ਸਤਿਗੁਰੁ ਸੋ ਪ੍ਰਸੰਨ ਕਲ ਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ, ਸ਼ਬਦ ਹਰ ਹਰ ਜਪੈ, ਨਾਮ ਨਵਨਿਧ ਅਪੈ, ਰਸਨ ਅਹਿਨਸ ਰਸੈ ਸਤ ਕਰ ਜਾਣੀਓ, ਹੁਣ ਪ੍ਰੇਮ ਰੰਗ ਪਾਈਐ ਗੁਰਮੁਖੈ ਧਿਆਈਐ, ਅਨਮਾਰਗ ਤਜੋ ਭਜੋ ਹਰ ਗਿਆਨੀਓ, ਬਚਨ ਗੁਰ ਰਿਧ ਧਰੋ ਪੰਚ ਭੂ ਬਸ ਕਰੋ, ਜਨਮ ਕੁਲ ਉਧਰੋ ਦੁਆਰ ਹਰ ਮਾਣੀਓ, ਜੋਤ ਸਭ ਸੁਖ ਇਤ ਉਤ ਤੁਮ ਬੰਛਵੋ ਗੁਰੂ।

तुम ही सजन सुहेले।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁੱਖ ਵਾਕ ਤਨਾਸਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 674 ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।

0: been Satguru
1: ਮੈਂ ਸਤਿਗੁਰ ਪ੍ਰੇਰਣਾ ਪਾਇਆ ਮੈਂ ਸਤਿਗੁਰ ਪ੍ਰੇਰਣਾ ਪਾਇਆ ਸਤਿਗੁਰ ਵਿਚਾਰ ਰੱਖਣ ਕਰ ਪ੍ਰੋਡਕਸ਼ਨ ਆਇਆ ਸਤਿਗੁਰ ਮਿਲਾਇਆ ਸਤਿਗੁਰ ਵਿੱਚ ਮੋਚ ਦਾ ਤੁਮੇ ਵਿਚਾਰ ਜਨ ਸੱਚੇ ਸਮਝ ਤਲਾਇਆ ਜਗ